Some it out of the yard.

ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ

ਕਬੀਰ ਜੀ ਮਹਾਰਾਜ ਦਾ ਇੱਕ ਸ਼ਬਦ ਆਉਂਦਾ। ਸਾਹਿਬ ਕਹਿੰਦੇ ਨੇ, ਚਾਰ ਪਾਵ ਦੋਏ ਸਿੰਘ ਗੋਂ

ਸ਼ਾਇਦ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਭੰਡਾਰਾ ਸੀ ਨਾ ਬਣੇ ਕਰ ਪੇਤ ਦੇ ਭੰਡਾਰਾ ਸੀਨਾ ਬਣੇ ਘਰ ਪੇਤ ਦੇ ਭੰਡਾਰ ਦਾ ਸੱਚ ਦੇ ਦਿਲ ਮੈਂਡੜੇ ਨੂੰ ਸੌਲਾ ਸੱਚ ਦੇ ਦਿਲ ਮੈਂਡੜੇ ਨੂੰ ਸੌਲਾ ਬੰਦ ਕੀਤਾ।

ਹੱਥੋਂ ਦੇ ਕੇ ਭਲਾ ਮਨਾਏ, ਥੋੜਾ ਸਵਨਾ ਖਾਵਣਾ।

ਚਾਮਕਣ ਤਾਰੇ।

ਲੈਂਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਜੋ ਸਾਸ ਗ੍ਰਾਸ

ஒரு சிக்கு பலக்கை ஒரு

ਸੁਰਤ ਕਰਨ ਦਾ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ

आज मान मो विकार मन का जागे संत जना मेरे राम प्यारे सदा जागे

कर हर कर्म श्रवण हर कथा हर दर नानक पूजन मथा कर हर कर्म।

ਦਾ ਵਿਹਾਰ ਸੱਚਾ ਸੀ। ਇਹ ਤਾਂ ਹੁੰਦਾ ਜੇ ਜੀਵਨ ਚ ਧਰਮ ਪ੍ਰਵੇਸ਼ ਕਰ ਜਾਂਦਾ। ਤੇ ਸਹਿਬ ਸੱਚੇ ਪਾਤਸ਼ਾਹ ਸਾਨੂੰ ਸੰਪੂਰਨ ਤੌਰ ਤੇ ਧਰਮ ਦੇ ਖੇਤਰ ਚ ਦਾਖਲ ਹੋਣ ਦੀ ਬਿਰਤੀ ਬਖਸ਼ਿਸ਼ ਪੈ ਕਰਦਾ। ਮਨ ਕਰਕੇ ਉਸਤ ਮਨ ਮੈਂ ਕਰ ਨਿਰੰਕਾਰ, ਸੱਚਾ ਸੁੱਚਾ ਵਿਹਾਰ ਕਰ ਜੀਵਨ ਵਿੱਚ, ਕਰ ਮਨ ਮੇਰੇ ਸੱਤ ਵਿਵਹਾਰ, ਸੱਚ ਦਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੀਵਾ ਵੀ ਸੁੱਚੀ ਕਰ ਲੈ, ਨਿਰਮਲ ਕਰ ਲੈ, ਇਸ ਜੀਵਾ ਤੇ ਕੋਈ ਮੈਲ ਨਾ ਰਹਿ ਜਾਵੇ, ਕੋਈ ਗਲਤ ਗੱਲ ਇਸ ਜੀਵਾ ਤੇ ਨਾ। ਜਿੱਥੇ ਮਹਾਰਾਜ ਨੇ ਪਾਵਨ ਬਾਣੀ ਚ ਸੁਖਮਣੀ ਵਿੱਚ ਵੱਖਰੇ ਵੱਖਰੇ ਧਾਰਮਿਕ ਪੱਖਾਂ ਤੇ ਸਾਹਿਬਾਂ ਨੇ ਵੱਖਰੀਆਂ ਵੱਖਰੀਆਂ ਅਸ਼ਟਪਦੀਆਂ ਚ ਰੋਸ਼ਨੀ ਪਾਈ ਹੈ, ਉੱਥੇ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਦੀ ਗੱਲ ਜਿਸਲੇ ਸਾਹਿਬਾਂ ਨੇ ਕੀਤੀ ਹੈ। ਕੁਛ ਲੋਕ ਧਰਮ ਦੇ ਸੰਬੰਧ ਚ ਐਸਾ ਵੀ ਸਮਝਦੇ ਨੇ ਕਿਸੇ ਨੂੰ ਛੋਣਾ ਨਹੀਂ, ਕਿਸੇ ਦੇ ਨਾਲ ਨਹੀਂ ਲੱਗਣਾ, ਬਿਲਕੁਲ ਵੱਖਰਾ ਰਹਿੰਦੇ, ਕਿਸੇ ਦੇ ਨਾਲ ਨਹੀਂ ਛੋਹਦੇ, ਵਰਤਣਾ ਤਾਂ ਬੜੀ ਦੂਰ ਦੀ ਗੱਲ ਹੈ, ਕਿਸੇ ਨਾਲ ਛੋਹਦੇ ਵੀ ਨਹੀਂ। ਇਹ ਸਾਹਿਬ ਕਹਿੰਦੇ ਨੇ ਕਿਸੇ ਦੇ ਨਾਲ ਨਾ ਛੋਹਣ ਵਾਲਿਆ ਧਿਆਨ ਰੱਖੀ, ਮਿੱਥਿਆ ਨਾ ਹੀ ਰਸਨਾ ਪਰ। ਜੇ ਤੂੰ ਚਾਹੁੰਦਾ ਵੀ ਕੋਈ ਚੀਜ਼ ਗਲਤ ਤੇਰੇ ਨਾਲ ਛੋਵੇ ਨਾ, ਤੇ ਵੀ ਖਿਆਲ ਰੱਖੀ ਤੇਰੀ ਜ਼ਬਾਨ ਤੇ ਝੂਠ ਕਦੇ ਨਾ, ਨਹੀਂ ਤਾਂ ਅਪਵਿੱਤਰ ਹੋ ਜਾਏਗਾ। ਮਨ ਮੈਂ ਪੀਰ ਨਿਰੰਜਨ ਦਰ ਪਾਤਰਿਆ ਰੂਪ ਨਾ ਪੇਖੇ ਨੇਤਰ, ਤੇਰੀਆਂ ਅੱਖਾਂ ਨੂੰ ਗਲਤ ਨਿਗਾਹ ਦਾ ਸਪਰਸ਼ ਨਾ, ਤੇਰੀਆਂ ਅੱਖਾਂ ਵਿੱਚ ਗਲਤ ਤੱਕਣੀ ਨਾ ਆਵੇ, ਅੱਖਾਂ ਝੂਠੀਆਂ ਹੋ ਜਾਣ। ਸਾਧ ਕੀ ਟਹਿਰ ਸੰਤ ਸੰਗ ਹੀਰ, ਕਰਨ ਨਾ ਸੁਣੇ ਕਾਹੂ ਦੀ ਨਿੰਦਾ, ਕਿਤੇ ਨਾ ਮੈਲੇ ਹੋ ਜਾਣ। ਸਭ ਤੇ ਜਾਣੇ ਆਪਸ ਤੋਂ ਮੰਦਾ, ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਉਗਣਾ ਵੱਲ ਚਾਹਤ ਮਾਰ। ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਮਨ ਚ ਵਾਸ਼ਨਾਵਾਂ ਰਹਿ ਗਈਆਂ ਤੇ ਮਨ ਗੰਦਾ ਰਹਿ ਗਿਆ। ਗੁਰੂ ਦੀ ਕਿਰਪਾ ਦੇ ਨਾਲ ਮਨ ਤੋਂ ਮਾਇਆ ਦਾ ਗੰਦਾ ਪ੍ਰਭਾਵ ਲਾ ਕੇ, ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ ਲਾ ਕੇ, ਵਾਸ਼ਨਾਵਾਂ ਦੀ ਗੰਦਗੀ ਹਟਾ ਕੇ ਮਨ ਤੋਂ, ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਇੰਦਰੀ ਚਿੱਤ ਜਿਹਦੀਆਂ ਇੰਦਰੀਆਂ ਤੇ ਫਤਿਹ ਪਾ ਕੇ ਪੰਜ ਦੋਖ ਤੇ ਰਹੇ, ਉਹ ਜਿਹੜੇ ਪੰਜ ਦੋਸ਼ ਇੰਦਰੀਆਂ ਨੂੰ ਲੱਗੇ ਹੋਏ ਨੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰ, ਤੋੜਾ ਵਿੱਚ ਕੋਈ ਐਸਾ ਬੰਦਾ ਜਿਹੜਾ ਕਿਸੇ ਨਾਲ ਛੋਹਣਾ ਨਹੀਂ ਚਾਹੁੰਦਾ, ਇਹੋ ਜਿਹਾ ਅਸ਼ੋਭ ਇਹੋ ਜਿਹਾ ਕਿਸੇ ਨਾਲ ਨਾ ਲੱਗਣ ਵਾਲਾ ਬਣ, ਫਿਰ ਤਾਂ ਸਵਾਦ ਹੈ। ਇੱਥੇ ਵੀ ਸਰਕ ਨਿਰਮਲ ਰਸਨਾ ਅੰਮ੍ਰਿਤ ਪੀ, ਤੇਰੀ ਜੇਵਾ ਇਤਨੀ ਨਿਰਮਲ ਇਤਨੀ ਪਵਿੱਤਰ ਹੋਵੇ ਕਿ ਇਸ ਦੇ ਨਾਮ ਦਾ ਅੰਮ੍ਰਿਤ ਟਿਕਾਇਆ ਜਾ ਸਕੇ। ਨਾਮ ਅੰਮ੍ਰਿਤ ਦੇ ਟਿਕਣ ਜੋਗੀ ਸੁਚਮ ਇਸ ਵਿੱਚ, ਸਦਾ ਸੁਹੇਲਾ ਕਰ ਲੇ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਅੱਖਾਂ ਝੂਠੀਆਂ ਨਹੀਂ ਹੋਣ ਦੇਣੀਆਂ ਬਲਕਿ ਮਾਲਕ ਦੇ ਰੰਗ ਵੇਖ ਕੇ ਇਹਨਾਂ ਨੂੰ ਉੱਚੀਆਂ ਸੁੱਚੀਆਂ ਬਣਾਉਣ, ਪਵਿੱਤਰ ਬਣਾਉਣ। ਸਾਧ ਸੰਗ ਬਿਲਸੇ ਸਭ ਸੰਗ, ਉਹ ਜਿਹੜੇ ਵਿਕਾਰਾਂ ਦਾ ਸੰਗ ਤੁਰਿਆ ਆ ਰਿਹਾ, ਸਤਸੰਗਤ ਦੀ ਕਿਰਪਾ ਦੇ ਨਾਲ ਉਸ ਸੰਗ ਤੋਂ ਬਚ ਜਾਣ। ਚਰਨ ਚਲੋ ਮਾਰਗ ਗੋਬਿੰਦ, ਪ੍ਰਭੂ ਦੇ ਮਾਰਗ ਤੇ, ਗੁਰੂ ਕੇ ਰਾਹ ਤੇ, ਗੁਰੂ ਕੇ ਪੰਥ ਤੇ, ਇਹਨਾਂ ਪੈਰਾਂ ਨਾਲ ਜਿਸਲੇ ਤੁਰਾਂਗੇ ਪਾਪ ਧੋਤੇ ਜਾਣ, ਮਿਟਹੇ ਪਾਪ, ਜਪੀਏ ਹਰ ਬਿੰਦ, ਪ੍ਰਭੂ ਨੂੰ ਨਿਸ਼ਾਨਾ ਰੱਖ ਕੇ ਜੀਵਨ ਦਾ ਮੰਤਵ ਰੱਖ ਕੇ ਉਹਦੇ ਨਾਮ ਨੂੰ ਹਿਰਦੇ ਚ ਧਾਰਨ ਕਰਨਾ। ਕਰ ਹਰ ਕਰਮ ਹੱਥਾਂ ਨਾਲ ਵਾਹਿਗੁਰੂ ਦੇ ਕੰਮ, ਉਹ ਕਿਹੜੇ ਨੇ? ਪਰਉਪਕਾਰ ਤੇ ਸੇਵਾ ਦੀ ਕਰਨੀ। ਇਹਨਾਂ ਹੱਥਾਂ ਨਾਲ ਕਿਸਾ ਬੁਰਾ ਨਾ ਹੋ ਜਾਵੇ, ਇਹਨਾਂ ਹੱਥਾਂ ਨਾਲ ਕੋਈ ਐਸਾ ਕੰਮ ਨਾ ਹੋ ਜਾਵੇ ਕਿ ਇਹਨਾਂ ਹੱਥਾਂ ਤੇ ਸ਼ਰਮ ਕੀਤੀ ਕਰਨੀ ਪਵੇ। ਕਰ ਹਰ ਕਰਮ ਇਹਨਾਂ ਹੱਥਾਂ ਦੇ ਨਾਲ ਪ੍ਰਭੂ ਦੇ ਕੰਮ, ਪਵਿੱਤਰ ਕੰਮ ਜਿਹੜੇ ਪ੍ਰਭੂ ਦੀ ਦਰਗਾਹ ਚ ਪ੍ਰਵਾਨ ਕਰਾਉਂਦੇ ਇਹਨਾਂ ਹੱਥਾਂ ਨੂੰ। ਸਰਵਣ ਹਰ ਕਥਾ ਕੰਨਾਂ ਦੇ ਨਾਲ ਪ੍ਰਭੂ ਦੀ ਗੱਲ ਸੁਣ, ਫਿਰ ਪ੍ਰਾਪਤ ਹੋਵੇਗਾ ਹਰ ਦਰਗਾਹ ਨਾਨਕ ਉਜਲ ਮੱਥਾ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਿਆ, ਨਾ ਵੱਡ ਭਾਗੀ ਤੇ ਜਨ ਜਨ ਮਾਹ, ਸਦਾ ਸਦਾ ਹਰ ਕੇ ਗੁਣ ਗਾਹ, ਰਾਮ ਨਾਮ ਜੋ ਕਰੇ ਵਿਚਾਰ, ਇਹ ਧਨਵੰਤ ਗਣੀ ਸੰਸਾਰ। ਉਹ ਬਹੁਤ ਵੱਡੇ ਲੋਕ ਨੇ, ਬਹੁਤ ਰੱਜੇ ਲੋਕ ਨੇ, ਵੈਸੇ ਵੀ ਸਾਹਿਬਾਂ ਨੇ ਅੱਗੇ ਚੱਲ ਕੇ ਵੀ ਕਿਹਾ। ਸਾਹਿਬ ਕਹਿੰਦੇ ਨੇ ਜੋ ਜਾਣੇ ਤੇ ਸਦਾ ਸੁੱਖ ਹੋਏ, ਜਿਹਨੂੰ ਸੋਝੀ ਆ ਗਈ ਸਮਝ ਆ ਗਈ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ
ਪਾਤਵੰਤ ਜੀਵਨ ਮੁਕਤ ਕਿਸ ਹਿਰਦੇ ਭਗਵੰਤ ਕਿਸਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਭਗਵੰਤ ਵਾਹਿਗੁਰੂ ਭਗਵਾਨ ਆਪ ਵਸ ਗਿਆ ਹੈ ਉਹ ਜਿਉਂਦਿਆਂ ਮੁਕਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਸਵਾਦ ਹੈ ਉਹਦੇ ਆਉਣ ਦਾ ਆਇਆ ਆਪ ਹੀ ਤਰਿਆ ਸੰਸਾਰ ਦੇ ਹੋਰ ਕਈ ਲੋਕਾਂ ਨੂੰ ਵੀ ਤਰਨ ਦੇ ਮਾਰਗ ਤੇ ਪਾ ਕੇ ਧਰਮ ਦੇ ਮਾਰਗ ਤੇ ਪਾ ਕੇ ਪਰਪਕਾਰੀ ਬਣਿਆ ਜਨ ਆਵਣ ਕਾ ਇਹ ਸਵਾਦ ਬੰਦੇ ਦੇ ਆਉਣ ਦਾ ਸਵਾਦ ਹੀ ਇਸ ਗੱਲ ਵਿੱਚ ਹੈ ਮਕਸਦ ਵੀ ਇਹੀ ਕਿ ਜਨ ਕੇ ਸੰਗ ਚਿੱਤ ਆਵੇ ਨਾ ਰੱਬ ਦੇ ਬੰਦੇ ਦੇ ਕੋਲ ਬਹੀਏ ਤੇ ਰੱਬ ਚੇਤੇ ਆ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਦੇ ਨੇੜੇ ਬੈਠੀਏ ਤੇ ਵਾਹਿਗੁਰੂ ਚੇਤੇ ਆ ਮਾਲਕ ਨਾਲ ਬਿਰਤੀ ਜੁੜੇ ਜਨ ਕੇ ਸੰਗ ਚਿੱਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਗੁਰੂ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਧਰਮ ਦੇ ਵਿੱਚ ਰੰਗਿਆ ਹੋਇਆ ਜੀਵਨ ਬਤੀਤ ਕਰਦਾ ਹੈ ਉਹਨੂੰ ਮੇਰੀ ਨਮਸਕਾਰ ਹੈ ਸਾਹਿਬ ਪੰਚਮ ਪਾਤਸ਼ਾਹ ਕਿੰਨਾ ਆਦਰ ਪੈ ਕਰਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਮਾਰਗ ਤੇ ਚੱਲ ਕੇ ਮਨ ਤੋਂ ਲੈ ਕੇ ਉਸਤ ਤੋਂ ਲੈ ਕੇ ਹੱਥਾਂ ਦੇ ਸ਼ੁਭ ਕਰਮਾਂ ਤੱਕ ਦਰਗਾਹ ਚ ਮੁੱਖ ਉਜਲੇ ਹੋਣ ਤੱਕ ਦੀ ਵਡਿਆਈ ਪ੍ਰਾਪਤ ਹੋਈ ਹੈ ਵੈਸੇ ਤਾਂ ਬਚਤਾਂ ਬੜੀਆਂ ਨੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਬੜੇ ਫਲ ਲਿਖੇ ਸਾਹਿਬ ਕਹਿੰਦੇ ਨੇ ਜਿਹੜੇ ਬਾਣੀ ਦੁਆਰਾ ਨਾਮ ਦੇ ਨਾਲ ਜੁੜਦੇ ਨੇ ਪ੍ਰਭੂ ਦੇ ਬਚਨਾਂ ਨਾਲ ਜੁੜਦੇ ਨੇ ਬੜਾ ਕੁਝ ਪ੍ਰਾਪਤ ਹੁੰਦਾ ਹੈ।

ਸ਼ਾਂਤੀ ਉਹਨੂੰ ਮਿਲ ਜਾਂਦੀ, ਪ੍ਰੇਮ ਮੁਕਤੀ ਸ਼ਾਂਤੀ ਉਸ ਨੂੰ ਮਿਲ ਜਾਂਦੀ, ਰਿਧੀਆਂ ਸਿੱਧੀਆਂ ਉਸੇ ਘਰ ਆ ਵਸਦੀਆਂ। ਖੇਮ ਸ਼ਾਂਤ ਰਿਧ ਨਮ ਨਿਧ, ਬੁੱਧ ਗਿਆਨ ਬੁੱਧੀ ਪ੍ਰਕਾਸ਼ਮਾਨ ਹੋ ਜਾਂਦੀ, ਅਗਿਆਨ ਹਟ ਜਾਂਦਾ ਹੈ, ਗਿਆਨ ਆ ਜਾਂਦਾ, ਸਰਬ ਤਹਿ ਸਿੱਧ ਸਾਰੀਆਂ ਹੀ ਸਿੱਧੀਆਂ ਆ ਜਾਂਦੀਆਂ। ਵਿਦਿਆ, ਬੰਦਾ ਵਿਦਵਾਨ ਹੋਣਾ ਚਾਹੁੰਦਾ, ਜਾਣਕਾਰ ਹੋਣਾ ਚਾਹੁੰਦਾ, ਸਾਹਿਬ ਕਹਿੰਦੇ ਜਿਹੜਾ ਨਾਮ ਦੇ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਦੁਸ਼ਮਣੀ ਨਾਲ ਜੁੜ ਗਿਆ, ਵਿਦਿਆ ਉਹਦੇ ਘਰ ਆ ਗਈ, ਜਾਣਕਾਰ ਉਹ ਹੋ ਗਿਆ, ਸਮਝਦਾਰ ਉਹ ਹੋ ਗਿਆ। ਲੋਕ ਜੋਗ ਕਮਾਉਂਦੇ ਫਿਰਦੇ ਨੇ ਜਿਹੜੀਆਂ ਸਿੱਧੀਆਂ ਵਾਸਤੇ, ਸਾਹਿਬ ਕਹਿੰਦੇ ਨੇ ਜੋਗ ਉਸ ਬੰਦੇ ਦੇ ਘਰ ਆ ਗਿਆ ਜਿਸ ਨੂੰ ਗੁਰੂ ਦੀ ਗੱਲ, ਪ੍ਰਭੂ ਦੀ ਗੱਲ ਸੁਣ ਲਈ। ਵਿਦਿਆ, ਤਪ, ਜੋਗ, ਪ੍ਰਭ ਧਿਆਨ, ਪ੍ਰਭੂ ਚ ਧਿਆਨ ਲਾਉਣ ਦੀ ਜਾਚ ਕੀ ਆ ਗਈ। ਗਿਆਨ ਸ੍ਰੇਸ਼ਟ, ਇੱਕ ਤਾਂ ਆਮ ਜਾਣਕਾਰੀ ਹੁੰਦੀ ਹੈ, ਮੈਨੂੰ ਸੜਕਾਂ ਦਾ ਪਤਾ, ਮੈਨੂੰ ਸ਼ਹਿਰ ਦਾ ਪਤਾ, ਮੈਨੂੰ ਦੁਨੀਆਂ ਦੇ ਨਕਸ਼ੇ ਦਾ ਪਤਾ। ਇੱਕ ਐਸਾ ਗਿਆਨ ਵੀ ਹੈ ਕਿ ਆਪਣਾ ਹੀ ਪਤਾ ਨਾ ਹੋਵੇ ਜੇ ਉਹ ਕਾਹਦਾ ਗਿਆਨ ਹੈ, ਦੁਨੀਆਂ ਦੀ ਜਾਣਕਾਰੀ ਹੋਵੇ ਆਪਣਾ ਹੀ ਪਤਾ ਨਹੀਂ, ਜਾਂ ਆਪਣੇ ਸਿਰਜਣਹਾਰ ਦਾ ਪਤਾ ਨਹੀਂ। ਉਹ ਸ੍ਰੇਸ਼ਟ ਗਿਆਨ ਹੈ ਜਿਹੜਾ ਮਨੁੱਖ ਨੂੰ ਆਪਣੇ ਬਾਰੇ ਗਿਆਨ ਕਰਾਉਂਦਾ, ਆਪਣੇ ਬਾਰੇ ਜਾਣਕਾਰੀ ਤੇ ਆਪਣੇ ਵਾਹਿਗੁਰੂ ਬਾਰੇ ਜਾਣਕਾਰੀ ਕਰਾਉਂਦਾ। ਸਾਹਿਬ ਕਹਿੰਦੇ ਨੇ ਨਾਮ ਰੱਸੇ ਬੰਦੇ ਨੂੰ ਆਪਣੇ ਬਾਰੇ ਤੇ ਆਪਣੇ ਪ੍ਰਭੂ ਬਾਰੇ ਗਿਆਨ ਹੋ ਜਾਂਦਾ, ਸ੍ਰੇਸ਼ਟ ਗਿਆਨ ਹੋ ਜਾਂਦਾ। ਗਿਆਨ ਸ੍ਰੇਸ਼ਟ, ਉੱਤਮ ਇਸ਼ਨਾਨ, ਦੁਨੀਆਂ ਨਹਾਉਂਦੀ ਫਿਰਦੀ, ਜੂਠੇ ਦੇ ਜੂਠੇ ਰਹਿ ਜਾਂਦੇ। ਭਗਤੀ ਚ ਰਸਤਾ ਬੰਦਾ ਉੱਤਮ ਇਸ਼ਨਾਨ ਭਾਵ ਪੂਰੀ ਸੁਚਮ ਨੂੰ ਪ੍ਰਾਪਤ ਹੋ। ਚਾਰ ਪਦਾਰਥ, ਕਮਲ ਪ੍ਰਗਾਸ, ਅਰਥ, ਧਰਮ, ਕਾਮ, ਮੋਖ ਦੀ ਪ੍ਰਾਪਤੀ ਹੋ ਜਾਂਦੀ, ਸਿਰਦਾ ਕਮਲ ਖਿੜ ਜਾਂਦਾ। ਸਭ ਕਹਿ ਮਦ ਰਹਿੰਦਾ ਦੁਨੀਆਂ ਵਿੱਚ ਹੀ, ਸਗਲ ਤੇ ਉਦਾਸ, ਲੇਕਿਨ ਸਭ ਤੋਂ ਵੱਖਰਾ ਰਹਿੰਦਾ। ਮਨ ਫਿਰਕੀ ਕਰਕੇ ਦੁਨੀਆਂ ਚ ਰਹਿੰਦਿਆਂ ਹੋਇਆਂ ਵੀ ਉਹ ਵੱਖਰਾ ਵੱਖਰਾ ਜਾਪਦਾ, ਉੱਚਾ ਉੱਚਾ ਜਾਪਦਾ। ਸੋਹਣਾ ਵੀ ਉਹ ਹੈ, ਸੁੰਦਰ, ਸਿਆਣਾ ਵੀ ਉਹ ਹੈ, ਚਤਰ ਵੀ ਉਹ ਹੈ, ਤਤ ਕਾ ਬੇਤਾ, ਅਸਲ ਗੱਲ ਨੂੰ ਸਮਝਣ ਵਾਲਾ ਵੀ ਉਹ ਹੈ, ਸਮਦਰਸ਼ੀ, ਇੱਕ ਦ੍ਰਿਸ਼ਟੀ ਰੱਖਣ ਵਾਲਾ ਹੈ, ਉੱਚਾ ਨੀਵਾਂ ਛੋਟਾ ਵੱਡਾ ਕਰਕੇ ਕਿਸੇ ਨੂੰ ਜਾਣਨ ਵਾਲਾ ਨਹੀਂ, ਸਭ ਚ ਪ੍ਰਭੂ ਦੀ ਜੋਤ ਵੇਖਣ ਵਾਲਾ, ਸਮਦਰਸ਼ੀ, ਇੱਕ ਦ੍ਰਿਸ਼ਟੇਤਾ, ਇੱਕ ਵਾਹਿਗੁਰੂ ਨੂੰ ਸਾਰੇ ਪਾਸੇ ਨਜ਼ਰ ਆਉਂਦਾ। ਇਹ ਸਾਰੇ ਫਲ ਕਿਹਨੂੰ ਮਿਲੇ? ਇਹ ਫਲ ਤਿਸ ਜਨ ਕੇ ਮੁੱਖ ਬਣੇ, ਜਿਸਨੇ ਮੁੱਖੋਂ ਵਾਹਿਗੁਰੂ ਦਾ ਨਾਮ ਜਪਿਆ, ਜਾਂ ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਨਾਲੇ ਜਪੇ ਨਾਲੇ ਸੁਣੇ। ਗੁਰੂ ਪਾਸੋਂ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਬਚਨਾ ਕਰਕੇ, ਸਵਨਾ ਕਰਕੇ, ਸਰੀਰ ਕਰਕੇ ਪ੍ਰਾਪਤ ਕਰੇ। ਜਿੱਥੇ ਸਾਹਿਬ ਅੰਤ ਵਿੱਚ ਕਹਿੰਦੇ ਨੇ, ਜੇ ਕਿਤੇ ਇਸ ਤਰ੍ਹਾਂ ਸੁਣੇ, ਹਿਰਦੇ ਚ ਵਸ ਜਾਏ ਵਾਹਿਗੁਰੂ, ਜਿਸ ਮਨ ਵਸੇ

ਤੋਂ ਵੱਡੀ ਉਹਦੀ ਵਡਿਆਈ ਉਹਦੀ ਸੋਭਾ ਹੈ ਚਿੱਟੇ ਹਿਰਦੇ ਵਿੱਚ। ਵਾਹਿਗੁਰੂ ਆ ਕੇ ਵਸ ਗਿਆ, ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਸਿਮਰਨ ਚਿੱਟੇ ਹਿਰਦੇ ਚ ਵਸ ਗਿਆ। ਕਿਣਕਾ ਏਕ ਜਿਸ ਜੀ ਬਤਾਵੇ ਤਾਂ ਕੀ ਮਹਿਮਾ ਗਣੀ ਨਾ, ਜਿਸ ਮਨ ਬਸੇ ਸੁਣੇ ਲਾਏ ਪ੍ਰੀਤ। ਜਿਸ ਨੂੰ ਹਿਰਦੇ ਚ ਯਾਦ ਕਰਨਾ ਆ ਗਿਆ, ਜਿਸ ਨੂੰ ਪਿਆਰ ਨਾਲ ਸੁਣਨਾ ਆ ਗਿਆ, ਇਸ ਜਨ ਆਏ ਹਰ ਪ੍ਰਭ ਜੀਤ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਯਾਦ ਬਣ ਕੇ ਟਿਕ ਗਏ, ਉਹਨੂੰ ਇਹ ਪ੍ਰਾਪਤੀ ਹੈ ਕਿ ਜਨਮ ਮਰਨ ਤਾਂਕਾ ਦੁੱਖ ਨਿਵਾਰੇ, ਉਹਦਾ ਜਮਣਾ ਮਰਨਾ ਮੁੱਕ ਗਿਆ, ਜੰਮਣ ਮਰਨ ਦਾ ਦੁੱਖ ਖਤਮ ਹੋ ਗਿਆ। ਦੁਲੱਭ ਦੇਹ ਜਿਹੜੀ ਪਤਾ ਨਹੀਂ ਕਿਵੇਂ ਮਿਲ ਗਈ ਹੈ, ਇਹਦਾ ਜੋ ਫਲ ਹੈ ਕਿ ਪ੍ਰਭੂ ਚਰਨਾਂ ਦੇ ਵਿੱਚ ਸਾਡੀ ਪਹੁੰਚ ਤੇ ਲੀਨਤਾ ਹੋ ਜਾਣ। ਸਾਹਿਬ ਕਹਿੰਦੇ ਤਤਕਾਲ ਹੀ ਇਸ ਦਾ ਉਧਾਰ, ਇਸ ਦੁਲੱਭ ਜੀਵਨ ਦਾ ਉਧਾਰ ਹੋ ਜਾਣ। ਦੁਲੱਭ ਦੇਹ ਤਤਕਾਲ ਉਧਾਰ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਚੜਦਾ ਹੈ, ਉਹਨਾਂ ਦੇ ਬਚਨਾਂ ਵਿੱਚੋਂ ਅੰਮ੍ਰਿਤ ਰਿਸਦਾ ਹੈ। ਜਿਨ੍ਹਾਂ ਦੀ ਜੀਭਾ ਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਸਿਆ, ਵਾਹਿਗੁਰੂ ਵਾਹਿਗੁਰੂ ਜਪਣ ਵਾਲੇ, ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ, ਸੁਖਮਣੀ ਪੜ੍ਹਨ ਵਾਲੇ, ਉਹਨਾਂ ਦੀ ਜੀਭਾ ਤੋਂ ਬਚਨ ਜਿਹੜੇ ਨਿਕਲਦੇ ਨੇ ਕੰਨਾਂ ਨੂੰ ਭਲੇ ਲੱਗਦੇ ਨੇ, ਸੁਣਨ ਵਾਲਿਆਂ ਨੂੰ ਵੀ ਰਸ ਆਉਂਦਾ ਉਹਨਾਂ ਦੇ ਬਚਨ ਸੁਣ ਕੇ। ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਏ ਸਮਾਣੀ, ਦੁੱਖ ਖਤਮ ਹੋ ਗਿਆ, ਦੁੱਖ ਰੋਗ ਬਿਨਸੇ ਪਏ ਭਰਮ, ਦੁੱਖ ਖਤਮ ਰੋਗ ਖਤਮ। ਬੜੀਆਂ ਸਾਖੀਆਂ ਪ੍ਰਚਲਿਤ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਹੈ ਸੁਖਮਣੀ ਦੇ ਪਾਠ ਕੀਤੇ ਨੇ। ਅਜੇ ਹਾਲਾਂਕਿ ਸਾਡੀ ਬਿਰਤੀ ਐਸੀ ਹੈ ਕਿ ਅਸੀਂ ਜਦ ਵੀ ਪਾਠ ਕਰਨੇ ਆ ਸਾਡੇ ਸਾਹਮਣੇ ਮਨੋਰਥ ਹੁੰਦੇ, ਜੇ ਕਿਤੇ ਨਿਸ਼ਕਾਮ ਹੋ ਕੇ ਬਾਣੀ ਪੜ੍ਹਨ ਦੀ ਸਾਨੂੰ ਜਾਚ ਆ ਜਾਵੇ ਪਤਾ ਨਹੀਂ ਕਿੰਨੇ ਕੁ ਫਲਾਂ ਦੇ ਭਾਗੀ ਬਣ ਜਾਈਏ। ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਇਹਨਾਂ ਕੋਲ ਇੱਕ ਬੰਦਾ ਪਹੁੰਚਿਆ ਜਲੰਧਰ ਦੇ ਨੇੜੇ ਰਹਿਣ ਵਾਲਾ, ਕਿਸੇ ਨੇ ਪ੍ਰੇਰਣਾ ਕੀਤੀ, ਕਹਿਣ ਲੱਗਾ ਤੇਰਾ ਦੁੱਖ ਕੱਟਿਆ ਜਾਏਗਾ, ਤੇਰੀ ਕੰਗਾਲੀ ਤੇ ਭੁੱਖ ਮਿਟ ਜਾਏਗੀ, ਬਾਬੇ ਆਏ ਹੋਏ ਨੇ ਕਮਾਲੀਏ ਵਾਲੇ ਅੰਮ੍ਰਿਤਸਰ, ਜਾ ਕੇ ਦਰਸ਼ਨ ਕਰ ਲੈ। ਬਾਬਾ ਜੀ ਦਾ ਭਾਈ ਵੀਰ ਸਿੰਘ ਜੀ ਨਾਲ ਬੜਾ ਪ੍ਰੇਮ ਪਿਆਰ ਸੀ, ਪਰਸਪਰ ਮਿਲਦੇ ਰਹਿੰਦੇ ਸਨ, ਉਂਝ ਵੀ ਗੁਰੂ ਕੀ ਨਗਰੀ ਫੇਰਾ ਰਹਿੰਦਾ ਸੀ। ਇਹ ਦਰਸ਼ਨ ਕਰਨ ਗਿਆ, ਇਹ ਆਦਮੀ ਮਜ਼ਹਬ ਤੋਂ ਮੁਸਲਮਾਨ ਸੀ ਲੇਕਿਨ ਗਰੀਬੀ ਨਾ ਕੋਈ ਮੁਸਲਮਾਨ ਵੇਖਦੀ ਹੈ, ਨਾ ਕੋਈ ਹਿੰਦੂ ਤੇ ਨਾ ਕੋਈ ਹੋਰ ਧਰਮ ਵੇਖਦੀ ਹੈ, ਪਤਾ ਨਹੀਂ ਕਿਸ ਦੇ ਉੱਤੇ ਉਸਨੇ ਆ ਕੇ ਸਵਾਰ ਹੋ ਜਾਣਾ, ਗਰੀਬੀ ਦਾ ਮਾਰਿਆ ਹੋਇਆ, ਕੰਗਾਲੀ ਦਾ ਮਾਰਿਆ। ਬਾਬਾ ਜੀ ਨੇ ਪੁੱਛ ਲਿਆ, ਕਿਉਂ ਭਾਈ ਪ੍ਰੇਮੀਆਂ ਕੀ ਚਾਹੁੰਦਾ ਹੈ? ਸਿਰ ਨੀਵਾਂ ਕਰਕੇ ਕਹਿਣ ਲੱਗਾ, ਬਾਬਾ ਜੀ ਕੋਈ ਐਸੀ ਰੇਖ ਚਮੇਖ ਮਾਰੋ, ਕੋਈ ਐਸੀ ਅਸੀਸ ਦਿਓ, ਭੁੱਖ ਕੱਟੀ ਜਾਵੇ, ਟੱਬਰ ਵੱਡਾ ਹੈ, ਰੋਟੀ ਨਹੀਂ ਚੱਲਦੀ। ਪਿੱਠ ਤੇ ਹੱਥ ਰੱਖਿਆ ਬਾਬਾ ਜੀ ਨੇ, ਭਜਨ ਸਿਮਰਨ ਵਾਲਿਆਂ ਨੇ, ਕਹਿਣ ਲੱਗੇ ਜਾ ਰੱਬ ਰੱਬ ਕਰਿਆ ਕਰ, ਨੀਅਤ ਧਾਰ ਕੇ ਮਿਹਨਤ ਕਰ, ਬਰਕਤਾਂ ਪੈ ਜਾਣਗੀਆਂ। ਕਹਿਣ ਲੱਗਾ ਜੀ ਅੱਗੇ ਵੀ ਨੀਅਤ ਧਾਰ ਕੇ ਹੀ ਕਰਨਾ, ਮਿਹਨਤ ਵੀ ਬੜੀ, ਸਾਰਾ ਟੱਬਰ ਬੜੀ ਮਿਹਨਤ ਕਰਦਾ, ਬਰਕਤ ਨਹੀਂ ਪੈਂਦੀ, ਰੋਟੀ ਪੂਰੀ ਤਰ੍ਹਾਂ ਨਹੀਂ ਚੱਲਦੀ, ਕੰਮ ਨਹੀਂ ਚੱਲਦੇ, ਤੁਸੀਂ ਕੋਈ ਆਪਣੇ ਵੱਲੋਂ ਮੰਤਰ ਦਿਓ ਜਿਹਦਾ ਜਾਪ ਕਰਕੇ। ਬਾਬਾ ਜੀ ਕਹਿਣ ਲੱਗੇ ਅੱਲਾ ਅੱਲਾ ਕਰਿਆ ਕਰ, ਉਹੀ ਇੱਕ ਮੰਤਰ ਹੈ, ਚਾਹੇ ਰੰਗ ਰੂਪ ਉਹਦਾ ਕੋਈ ਹੋਵੇ, ਕੋਈ ਬਚਨ ਹੋਵੇ, ਕੋਈ ਨਾਮ ਹੋਵੇ, ਸਾਰੇ ਇੱਕ ਦੇ ਹੀ ਨਾਮ ਹੈ। ਕਹਿੰਦਾ ਜੀ ਮਨ ਨਹੀਂ ਟਿਕਦਾ। ਬਾਬਾ ਜੀ ਕਹਿਣ ਲੱਗੇ ਤੇਰੇ ਸਾਹਮਣੇ ਮਨੋਰਥ ਹੈ, ਕੋਈ ਗੱਲ ਨਹੀਂ, ਤੂੰ ਨਮਾਜ਼ ਵੀ ਕਰਿਆ ਕਰ, ਅੱਲਾ ਅੱਲਾ ਵੀ ਕਰਿਆ ਕਰ, ਇੰਜ ਕਾਲਾ ਇੱਕ ਦੁੱਖ ਪੜ ਲਿਆ ਕਰ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਬਸ ਇੰਨੀ ਤੁਕ ਪੜ ਲਿਆ ਕਰ, ਬਾਕੀ ਤੂੰ ਆਪਣੇ ਧਰਮ ਚ ਪੱਕਾ ਰਹੋ। ਇੱਕ ਤੁਕ ਲੈ ਕੇ ਤੁਰ ਗਿਆ, ਅੱਜ ਹੋਰ ਕੱਲ ਹੋਰ ਲਹਿਰੇ ਬਹਿਰੇ ਹੋ ਗਏ, ਇਸ ਇੱਕ ਤੁਕ ਨੇ ਭਾਗ ਲਾ ਦਿੱਤੇ, ਜਾਗੀਰਦਾਰ ਬਣ ਗਿਆ, ਮੁੰਡੇ ਜਵਾਨ ਹੋ ਪਏ, ਕੰਮ ਕਾਰ ਕਰਨ ਦੇ ਵਿੱਚ ਹੱਥ ਵਟਾਉਣ ਲੱਗ ਪਏ, ਘਰ ਚ ਪਦਾਰਥ ਦੀ ਕੋਈ ਘਾਟ ਨਾ ਰਹਿ ਗਈ, ਵੰਡ ਦਾ ਸਮਾਂ ਆ ਗਿਆ, ਉਧਰ ਚਲਾ ਗਿਆ, ਲਾਹੌਰ ਚਲਾ ਗਿਆ, ਸਮਾਂ ਬੀਤਦਾ ਗਿਆ। ਬਾਬਾ ਜੀ ਕਮਾਲੀਏ ਵਾਲੇ ਚੜਾਈ ਕਰ ਗਏ, ਉਹਨਾਂ ਦੇ ਸਾਹਿਬਜ਼ਾਦੇ ਬਾਬਾ ਕਰਤਾਰ ਸਿੰਘ ਜੀ ਐਵੇਂ ਅੱਜ ਕੱਲ ਪਟਿਆਲੇ ਦਰਸ਼ਨ ਦਿੰਦੇ, ਉਹਨੇ ਪਤਾ ਕੀਤਾ, ਪਤਾ ਕਰਨ ਦੇ ਐਡਰੈਸ ਲੈ ਕੇ ਚਿੱਠੀ ਲਿਖੀ ਕਿ ਤੁਹਾਡੇ ਪਿਤਾ ਜੀ ਨੇ ਇੱਕ ਦੁੱਖ ਬਖਸ਼ੀ ਸੀ, ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਧ, ਤੇ ਮੇਰੇ ਕੋਲੋਂ ਧਨ ਸੰਭਾਲਿਆ ਨਹੀਂ ਜਾਂਦਾ, ਮੁੰਡੇ ਵੱਡੇ ਵੱਡੇ ਵਪਾਰੀ ਤੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ, ਮੈਨੂੰ ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਪੈਂਦਾ, ਪਦਾਰਥ ਨਾਲ ਭਰ ਗਏ ਆ, ਪਰ ਜੀਵਨ ਅਜੇ ਵੀ, ਜ਼ਿੰਦਗੀ ਅਜੇ ਵੀ ਊਣੀ ਊਣੀ ਖਾਲੀ ਖਾਲੀ ਜਾਪਦੀ।
ਜਿਵੇਂ ਤੁਹਾਡੇ ਬਾਪ ਦੀ ਕਿਰਪਾ ਦੇ ਨਾਲ ਉਹਨਾਂ ਦੀ ਪ੍ਰੇਰਣਾ ਦੇ ਨਾਲ ਜ਼ਿੰਦਗੀ ਭਰ ਗਈ ਹੈ, ਤੁਸੀਂ ਕੋਈ ਐਸੀ ਰੇਖ 'ਚ ਮੇਖ ਮਾਰੋ ਮਨ ਵੀ ਭਰ ਜਾ। ਮਨ ਦੀ ਤਸੱਲੀ ਨਹੀਂ ਪਈ ਹੁੰਦੀ, ਮਨ ਕੁਝ ਹੋਰ ਮੰਗਦਾ। ਇਹਨਾਂ ਨੇ ਇੱਕ ਚਿੱਠੀ ਲਿਖੀ, ਉਹਦੇ 'ਚ ਲਿਖਤਾ, ਕਹਿਣ ਲੱਗੇ ਉਸੇ ਦੁੱਖ ਦਾ ਦੂਜਾ ਹਿੱਸਾ ਪੜ੍ਹ ਲਿਆ ਕਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਜਪਣਾ ਸ਼ੁਰੂ ਕਰ ਦਿੱਤਾ, ਉਸ ਤੁਕ ਨੂੰ ਜਪਣਾ ਸ਼ੁਰੂ ਕਰ ਦਿੱਤਾ। ਆਪਣੀ ਕਿਰਤ ਕਰਦਾ, ਆਪਣੀ ਧਰਮ ਕਰਮ ਦੀ ਪਾਲਣਾ ਵੀ ਕਰਦਾ ਤੇ ਹੁਣ ਦੋਵੇਂ ਤੁਕਾਂ ਪੜਦਾ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤੇ ਫਿਰ ਚਿੱਠੀ ਲਿਖਦਾ, ਬਾਬਾ ਜੀ ਇਸ ਤੁਕ ਦੇ ਪੜਨ ਨਾਲ ਮੈਨੂੰ ਅੱਲਾ ਦੇ ਚੌਲੇ ਪੈਣ ਲੱਗ ਪਏ ਨੇ, ਚਲਕੇ ਪੈਣ ਲੱਗ ਪਏ ਨੇ। ਮੈਂ ਜਿਸ ਨੇਤਰ ਬੰਦ ਕਰਨਾ, ਨਮਾਜ਼ ਕਰਨਾ, ਥੋੜਾ ਜਿਹਾ ਧਿਆਨ ਕਰਨਾ ਤੇ ਮੈਨੂੰ ਚਾਨਣ ਚਾਨਣ ਜਾਪਦਾ, ਠੰਡਕ ਠੰਡਕ ਜਾਪਦੀ, ਸ਼ਾਂਤੀ ਵਰਤ ਗਈ ਹੈ, ਮੈਨੂੰ ਹੁਣ ਜੀਵਨ ਚ ਕੋਈ ਕਮੀ ਨਹੀਂ ਰਹੇਗੀ, ਮੈਂ ਹਰ ਤਰ੍ਹਾਂ ਨਾਲ ਭਰ ਗਿਆ। ਹਰ ਤਰ੍ਹਾਂ ਨਾਲ ਬੰਦਾ ਭਰ ਹੀ ਜਾਂਦਾ। ਇਹ ਤਾਂ ਇਸ ਯੁੱਗ ਦੀ ਬਿਲਕੁਲ ਨੇੜੇ ਦੀ ਘਟਨਾ ਹੈ। ਸਹਿ ਪੰਚਮ ਪਾਤਸ਼ਾਹ ਤੋਂ ਲੈ ਕੇ ਪਤਾ ਨਹੀਂ ਕਿਤਨੇ ਲੋਕਾਂ ਨੇ ਇਸ ਬਾਣੀ ਦੁਆਰਾ ਨਾਮ ਜਪ ਕੇ, ਭਗਤੀ ਕਰਕੇ, ਸੁੱਖਾਂ ਦੇ ਦੇਣ ਵਾਲੇ ਨਾਮ ਨੂੰ ਹਿਰਦੇ ਚ ਧਾਰਨ ਕਰਕੇ, ਸਾਹਿਬ ਕਹਿੰਦੇ ਨੇ ਦੁੱਖ ਰੋਗ ਬਿਨਸੇ ਭੈ ਭਰਮ ਸਭ ਕੁਝ ਖਤਮ, ਦੁੱਖ ਦੇਣ ਵਾਲਾ ਹਰ ਬੀਜ ਖਤਮ। ਸਾਧ ਨਾਮ ਉਹ ਬੰਦਾ ਸਾਧ ਹੈ, ਨਿਰਮਲ ਤਾਂ ਕੇ ਕਰਮ ਉਹਦੇ ਕੰਮ ਬੜੇ ਪਵਿੱਤਰ ਨੇ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਣੀ। ਨਾਮ ਜੋ ਸੁਖ ਦੇਣ ਵਾਲੀ ਮਣੀ ਹੈ ਤੇ ਨਾਮ ਦ੍ਰਿੜ ਕਾਉਣ ਵਾਲੀ ਜੋ ਸਹਿਬ ਪੰਚਮ ਪਾਤਸ਼ਾਹ ਦੀ ਸੁਖ ਮਣੀ ਹੈ, ਇਹਦਾ ਏਡਾ ਵੱਡਾ ਲਾਭ।

نانک حکم پچھانے سکھ ہوئے دن راتی کا

0: ਪਤਨੀ ਨੂੰ ਨਵਾਂ ਜੀਵਨ ਮਿਲਿਆ ਸਾਡੇ ਲਈ ਕੋਈ ਥਾਂ ਸੁਲੱਖਣੀ।
1: ਰਜਨੀ ਠੀਕ ਕਹਿੰਦੀ ਹੈ ਰਾਜਾ ਦੂਨੀ ਚੰਦ, ਐਸੀ ਸਾਰੀ ਤੀਰਥ ਯਾਤਰਾ ਤੇ ਤਪੱਸਿਆ ਦਾ ਫਲ ਸਮੁੱਚੇ ਤੌਰ ਤੇ ਐਸੇ ਸਥਾਨ ਤੇ ਮਿਲਿਆ। ਇਹ ਧਰਤੀ ਬੜੀ ਪਾਵਨ ਹੈ, ਇਹਨੂੰ ਰਿਸ਼ੀਆਂ ਮੁਨੀਆਂ ਦਾ ਵਰਦਾਨ ਹੈ। ਇਹ ਬੇਰੀ ਦੁੱਖ ਪੰਜਵੀਂ ਬੇਰੀ ਹੈ ਤੇ ਇਹ ਛੱਪੜੀ ਅੰਮ੍ਰਿਤ ਦਾ ਕੁੰਡ ਹੈ।
2: ਅੰਮ੍ਰਿਤ ਦੇ ਇਸੇ ਕੁੰਡ ਤੇ ਗੁਰੂ ਦਾਸ ਜੀ ਨੇ ਪਹਿਲਾਂ ਟੱਕ ਲਗਾ ਕੇ ਇਸ ਨੂੰ ਅੰਮ੍ਰਿਤ ਸਰੋਵਰ ਦਾ ਰੂਪ ਦਿੱਤਾ, ਜਿੱਥੇ ਅੱਜ ਲੱਖਾਂ ਇਨਸਾਨ ਇਸ਼ਨਾਨ ਕਰਕੇ ਮਨ ਨਿਰਮਲ ਅਤੇ ਤਨ ਅੰਚਨ ਕਰਦੇ ਨੇ। ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਈਸਾਈ, ਅੰਮ੍ਰਿਤ ਸਰੋਵਰ ਦੇ ਚੌਵਾਂ ਕੂਟਾਂ ਵੱਲ ਖੁੱਲੇ ਦਰ ਹਰੇਕ ਲਈ ਸਦਾ ਹੀ ਖੁੱਲੇ।

ਹਰਿਮੰਦਰ ਸਾਹਿਬ ਦੇ ਅੰਦਰ ਇਹ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪੀੜ। ਇਸ ਵਿਚ ਲਗਭਗ 30 ਭਗਤਾਂ ਦੀ ਬਾਣੀ ਦੇ ਨਾਲ ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ, ਹਰ ਫਿਰਕੇ, ਹਰ ਧਰਮ ਅਤੇ ਮਰਿਆਦਾ ਨੂੰ ਮੰਨਣ ਵਾਲੇ ਪੀਰਾਂ ਫਕੀਰਾਂ ਅਤੇ ਸੰਤਾਂ ਦੀ ਬਾਣੀ ਦਾ ਇਹ ਮਹਾਨ ਸੰਗ੍ਰਹਿ ਸਿੱਖ ਧਰਮ ਦੇ ਇਕ ਸਾਂਝੇ ਮਨੁੱਖੀ ਧਰਮ ਹੋਣ ਦਾ ਪ੍ਰਤੀਕ ਹੈ, ਜੋ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ।

ਪਤਾ ਨਹੀਂ ਕਿੰਨਾ ਕੁ ਸਿਆਣਾ, ਕਿੰਨਾ ਕੁ ਸੁਗੜ ਹੈ। ਕੋਈ ਹਿਸਾਬ ਲਾ ਸਕਦਾ ਹੈ? ਕਿਉਂਕਿ ਉਹਦੀ ਕਿਰਤ ਦਾ ਹਿਸਾਬ ਨਹੀਂ ਲਾਇਆ ਜਾਂਦਾ। ਤੇਰੇ ਦਾਨੇ ਕੀਮਤ ਨਾ ਪਵੇ, ਕਿਸ ਦਾਤੇ ਕੌਣ ਸਮਾਰ। ਤੇਰੀ ਦਿੱਤੀ ਹੋਈ ਦਾਤ ਦੀ ਸਮਝ ਨਹੀਂ ਆਉਂਦੀ, ਤੇਰੀ ਸਮਝ ਕਿੱਥੋਂ ਆ? ਤੇਰੀ ਦਾਤ ਦਾ ਹੀ ਮੁੱਲ ਨਹੀਂ ਪਾਇਆ ਜਾਂਦਾ, ਤੇਰਾ ਕੌਣ ਮੁੱਲ ਪਾਵੇ? ਤੇਰੀ ਦਾਤ ਹੀ ਏਡੀ ਸੋਹਣੀ, ਏਡੀ ਖੂਬਸੂਰਤ, ਏਡੀ ਜੁਗਤ ਵਾਲੀ ਏ, ਤੇ ਤੂੰ ਕਿੰਨਾ ਸਿਆਣਾ ਹੋਵੇਗਾ। ਸਾਹਿਬ ਕਹਿੰਦੇ ਨੇ ਮਤ ਸਮਝੀ ਉਹਦੇ ਨਾਲੋਂ ਸਿਆਣਾ ਕੋਈ ਹੋਰ ਵੀ ਹੈ। ਜਿਸ ਨੇ ਤੈਨੂੰ ਸਰੀਰ ਦਿੱਤਾ, ਜਿਸ ਨੇ ਸਰੀਰ ਚ ਮਨ ਪਾਇਆ, ਜਿਸ ਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ, ਜਿਸ ਦੀਆਂ ਇਹ ਸਾਰੀਆਂ ਬਖਸ਼ਿਸ਼ਾਂ ਭੋਗਦਾ ਹੈ, ਉਹਦੇ ਨਾਲੋਂ ਸਿਆਣਾ ਹੋਰ ਤੈਨੂੰ ਕੋਈ ਮਿਲੇਗਾ ਨਹੀਂ। ਤੇ ਕਈ ਵਾਰੀ ਤਾਂ ਇੰਨਾ ਵੀ ਭੁਲੇਖਾ ਲੱਗ ਜਾਂਦਾ, ਤੂੰ ਐਸਾ ਸਮਝਣ ਲੱਗ ਪੈਂਦਾ ਉਹਨੇ ਕੋਈ ਗਲਤੀ ਕੀਤੀ ਹੈ, ਮੈਂ ਠੀਕ ਕਰ ਦਿਆਂ। ਜੋ ਉਹਨੇ ਬਣਾਇਆ ਸ਼ਾਇਦ ਗਲਤ ਬਣਾਇਆ, ਮੈਂ ਉਹਨੂੰ ਠੀਕ ਕਰ ਦੇਵਾਂ। ਜੋ ਉਹਨੇ ਰਚਿਆ ਸ਼ਾਇਦ ਗਲਤ ਰਚਿਆ, ਮੈਂ ਇਹਦੇ ਵਿੱਚ ਸੁਧਾਰ ਕਰ ਦੇਵਾਂ। ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਬੈਠਾ ਹੋਵਾਂਗਾ। ਕੋਈ ਸੂਰਤ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਆਪਣੇ ਆਪ ਨੂੰ ਉਹਦੇ ਨਾਲੋਂ ਸਿਆਣਾ ਸਮਝ ਸਕੇ। ਜਿਸ ਨੇ ਤਨ ਮਨ ਧਨ ਜਿਨ ਪ੍ਰਭ ਦੀਆ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇੱਕ ਸ਼ਬਦ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਚੇਤਾ ਕਰਾਇਆ। ਚੇਤਾ ਹੀ ਕਰਾਉਣ ਵਾਲੀ ਗੱਲ ਹੈ, ਪਤਾ ਸਾਰਾ ਹੈ, ਭੁੱਲ ਜਾਂਦੇ। ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹਨਾਂ ਚੀਜ਼ਾਂ ਦੀ ਸਾਰੀ ਨਿਸ਼ਚਤਾ ਨਹੀਂ ਆਉਂਦੀ, ਲੇਕਿਨ ਮੋਟੀਆਂ ਮੋਟੀਆਂ ਜਿਨ੍ਹਾਂ ਬਿਨਾਂ ਬੰਦੇ ਦਾ ਨਹੀਂ ਸਰਦਾ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ। ਜੋ ਕਹਿੰਦੇ ਨੇ ਤੈਨੂੰ ਉਹਦਾ ਚੇਤਾ ਹੈ, ਤੈਨੂੰ ਉਹਦਾ ਖਿਆਲ ਹੈ, ਜਿਸ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ,

ਬੜੀ ਡੂੰਗੀ ਆਵਾਜ਼ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ, ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ? ਹੱਕ ਸਤਨਾਮ।

玩的嘉宾的人玩的嘉宾的人给你ਉਹ ਦੀ ਰਸਨਾ ਤੇ ਚਾਬੀ ਦੇ ਦਿੰਦਾ ਸੱਤ ਦੀ ਆਖੋ ਸਤਨਾਮ ਜੋ ਕਹਿੰਦਾ ਉਹ ਸੱਤ ਹੋਣਾ ਸ਼ੁਰੂ ਹੋ ਜਾਂਦਾ ਪ੍ਰਭ ਜੀ ਬਸੇ

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸਲੇ, ਉਹ ਪਰਿਵਾਰ ਉਸਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਹਾਂ। ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ ਚ ਉਹ ਵੀ ਸੀ, ਮੱਥਾ ਟੇਕਣ ਲੱਗਿਆ ਤੇ ਇੱਕ ਹੀ ਸੀ ਨਾ ਉਹ। ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ। ਹਿਰਦੇ ਨੂੰ ਪੂੰਜੀ ਮਿਲ ਜਾਂਦੀ ਹੈ ਅੰਤਰੀ ਆਮਦ।

ਹਿਰਦੇ ਨੂੰ ਅੰਤਰਯਾਮਤਾ ਦੀ ਤੇ ਪੈਰਾਂ ਨੂੰ ਪਵਿੱਤਰਤਾ ਦੀ। ਆਖੋ ਸਤਨਾਮ ਕਹਿੰਦੇ ਹੋ ਨਾ, ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ। ਪਵਿੱਤਰ ਦੀ ਕੁੰਜੀ ਮਿਲੀ ਹੋਈ ਹੈ ਪਿਆਰਿਓ, ਇਸ਼ਾਰਾ ਲੈਣਾ। ਬਾਬਾ ਦੀਪ ਸਿੰਘ ਜੀ ਕਹਿੰਦੇ ਜੀ, ਸੇਵਾ ਸਿਮਰਨ ਤੇ ਮੋਹਰ ਲੱਗ ਗਈ ਖੁਸ਼ੀ ਦੀ, ਕਿਵੇਂ ਪਤਾ ਲੱਗੇਗਾ? ਪਹਿਲੀ ਨਿਸ਼ਾਨੀ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ ਨੇ। ਤੇ ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਣੇ ਸ਼ੁਰੂ ਹੋ ਗਏ। ਮੈਂ ਵੀ ਕੁਝ ਦਿਆਨਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਲਾ ਗੁਣ ਲੈ ਜਾ।

ਸੇਵਾ ਸਿਮਰਨ ਤੇ ਖੁਸ਼ੀ ਦੀ ਮੋਹਰ ਲੱਗਦੇ ਉਹਦੀ ਤੀਜੀ ਨਿਸ਼ਾਨੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਜੇ ਉਹਦੀ ਤੀਜੀ ਨਿਸ਼ਾਨੀ ਹੈ, ਉਹਨੂੰ ਮੈਂ ਆਪਣਾ ਰੂਪ ਵੀ ਬਣਾ ਦੇਣਾ, ਆਖੋ ਸਤਨਾਮ ਖਾਲਸਾ ਮੇਰੋ, ਬੋਲਦੇ ਨੀ ਖਾਲਸਾ ਮੇਰੋ ਕਿਹਾ ਸੀ ਨਾ ਬਾਬੇ ਨੇ। ਅਟਲ ਸ਼ਾਹੀ ਧਰਮ ਟਕਸਾਲ ਚੋਂ, ਸੇਵਾ ਬੰਦੀ ਟਕਸਾਲ ਚੋਂ ਕਿਸੇ ਨੇ ਜਦੋਂ ਅੰਮ੍ਰਿਤ ਛਕਿਆ ਤੇ ਆਖਿਆ ਜੀ ਤੁਹਾਡੇ ਦਿਦਾਰੇ ਤੇ ਕਲਗੀ ਤੁਹਾਨੂੰ ਕਿਹਾ ਨਾ ਪੰਜਾਂ ਦੇ ਕਰ ਲਈ ਤਿਆਰ ਬਾਰ ਤਿਆਰ ਸੰਘਾਂ ਦੇ ਵਿੱਚੋਂ ਮੇਰੇ ਹੋਣਗੇ ਮਹਾਰਾਜ, ਨਾ ਪੰਜ ਮਿਲਣ ਇੱਕ ਦੇ ਕਰ ਲਈ, ਇੱਕ ਸਿੰਘ ਨਿਤਨੇਮੀ

ਕੇ ਨਿਤਨੇਮ ਕਰਕੇ ਸਿਮਰਨ ਕਰਕੇ ਆਪਣਾ ਮੁਖ ਸ਼ੀਸ਼ੇ ਚ ਵੇਖ ਲਈ ਤੈਨੂੰ ਉਹਦੇ ਵਿਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਖਾਲਸਾ ਜੀ। ਬਾਬਾ ਦੀਪ ਸਿੰਘ ਜੀ ਜਦੋਂ ਇਹ ਸੁਣਿਆ ਕਿ ਉਹਨੂੰ ਮੈਂ ਆਪਣਾ ਰੂਪ ਬਣਾ ਦੇਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਉੱਥੇ ਹੀ ਆ ਜਾ। ਕੀ ਪਾਤਸ਼ਾਹ ਕੋਲਾ ਮਾਜਦਾ ਪਿਆ? ਜੀ ਮਹਾਰਾਜ, ਬੜਾ ਰਗੜਿਆ ਕੋਲਾ, ਬਹੁਤ ਜਪਦਿਆਂ ਜਪਦਿਆਂ ਕੀਤਾ। ਹਾਂ ਮਹਾਰਾਜ। ਤੇ ਦੀਪ ਸਿੰਘ ਫਿਰ ਕੋਲੇ ਚੋਂ ਆਪਣਾ ਮੁੱਖ ਵੇਖ ਨਜ਼ਰ ਆਉਂਦਾ। ਆਖੋ ਸਤਨਾਮ। ਕੋਲੇ ਚੋਂ ਤੈਨੂੰ ਮੁੱਖ ਨਜ਼ਰ ਆਉਣਾ ਸ਼ੁਰੂ ਹੋ ਗਿਆ? ਕਹਿੰਦੇ ਕੋਲਾ ਇੰਨਾ ਕੁ ਲਿਸ਼ਕਾਇਆ ਸੀ ਕਿ ਜਦੋਂ ਕੋਲਾ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਤੇ ਕੋਲੇ ਦੇ ਵਿੱਚੋਂ ਆਪਣਾ ਮੁੱਖ ਕੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਦਾਰੇ ਹੋ ਰਹੇ ਨੇ। ਗੱਜ ਕੇ ਆਖੋ ਸਤਨਾਮ। ਪਿਆਰਿਓ, ਜਿਹਦੀ ਸੇਵਾ ਤੋਂ ਪ੍ਰਸੰਨ ਹੋ ਜੇ ਉਹਨੂੰ ਆਪਣਾ ਰੂਪ ਬਣਾ ਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੱਥ ਜੋੜ ਕੇ ਬੇਨਤੀ ਜੇ ਇੱਕ ਨਾਮ ਜਪਣ ਵਾਲੇ ਦਾ। ਦਿਹਾੜਾ ਆਪ ਜੀ ਮਨਾ ਰਹੇ ਹੋ, ਇੱਥੋਂ ਦੇ ਸਾਰੇ ਗੁਰਮੁਖ ਪਿਆਰੇ ਜਿਹੜੇ ਸਿੱਖ ਵੈਲਫੇਅਰ ਸੋਸਾਇਟੀ ਵਾਲੇ, ਬਾਬਾ ਦੀਪ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਵਾਲੇ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

ਸਾਧ ਬਹੁਤ ਤੇਰੇ ਮਿੱਠੇ ਹਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ ਰਹੋ ਸੰਤ ਹੋ ਡੋਰ।

ਕਈ ਤਰ੍ਹਾਂ ਦੇ ਸੌਦੇ ਪਏ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ। ਇਸ ਸੰਸਾਰ ਰੂਪੀ ਬਾਜ਼ਾਰ ਵਿੱਚ ਅਨੇਕਾਂ ਬਾਜ਼ਾਰ ਹਨ ਜਿੱਥੇ ਜੀਵ ਵਿਚਰ ਰਿਹਾ ਇਹ ਸੌਦਾ ਖਰੀਦਣ ਲਈ ਆਇਆ। ਪਰ ਕਈ ਵੇਰਾਂ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਚੱਲਦਾ ਹੈ ਕੁਝ ਸੌਦਾ ਖਰੀਦਣ ਲਈ ਤੇ ਖਰੀਦ ਕੇ ਕੁਝ ਹੋਰ ਲੈ ਆਉਂਦਾ, ਕਿਉਂਕਿ ਇਸ ਸੰਸਾਰ ਵਿੱਚ ਵਸਤੂਆਂ ਹੀ ਐਸੀਆਂ ਪਈਆਂ ਹਨ ਕਿ ਜੋ ਇਹ ਘਰ ਤੋਂ ਸੌਦਾ ਖਰੀਦਣ ਲਈ ਚੱਲਿਆ ਸੀ ਉਹ ਸੌਦਾ ਇਸ ਨੂੰ ਵਿਸਰ ਹੀ ਗਿਆ। ਇਸ ਬਾਜ਼ਾਰ ਵਿੱਚ ਕਿਹੜੀਆਂ ਵਸਤੂਆਂ ਹਨ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਜ਼ਾਰੀ ਬਾਜ਼ਾਰ ਮੇਂ ਆਏ ਕੱਢੇ ਬਾਜ਼ਾਰ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ। ਤੇ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਪਦਾਰਥਾਂ ਦੇ ਮਗਰ ਤੂੰ ਘੁੰਮ ਰਿਹਾ ਕਾਹਦੇ ਲਈ? ਇਸ ਸਰੀਰ ਵਿੱਚ ਹਾਰ ਪਾਉਣ ਲਈ। ਲੱਖ ਤੱਕਿਆਂ ਕੇ ਮੁੰਦੜੇ ਲੱਖ ਤੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਇਸ਼ਾਰ। ਇਸ ਸਰੀਰ ਨੂੰ ਸਜਾਉਣ ਲਈ ਤੂੰ ਬੜੀਆਂ ਵਸਤੂਆਂ ਖਰੀਦ ਰਿਹਾ, ਕਦੇ ਤੂੰ ਆਪਣੀ ਆਤਮਾ ਨੂੰ ਨਹੀਂ ਸਜਾਇਆ, ਕਦੇ ਤੂੰ ਆਪਣੀ ਆਤਮਾ ਨੂੰ ਨਾਮ ਦਾ ਭੋਜਨ ਨਹੀਂ ਦਿੱਤਾ, ਸ਼ਬਦ ਦੇ ਗਹਿਣੇ ਨਹੀਂ ਪਾਏ, ਤਾਂ ਫਿਰ ਤੇਰਾ ਸੰਸਾਰ ਤੇ ਆਉਣਾ ਕਿਵੇਂ ਸਫਲ ਹੋ ਸਕਦਾ? ਕਿਉਂਕਿ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ। ਇਹ ਸਰੀਰ ਤਾਂ ਇੱਕ ਦਿਨ ਮਿੱਟੀ ਹੋ ਜਾਏਗਾ, ਸਵਾਹ ਬਣ ਜਾਏਗਾ, ਇੱਕ ਸਵਾਹ ਦੀ ਮੁੱਠੀ ਹੈ ਇਹ ਸਰੀਰ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਇਸ ਸਰੀਰ ਲਈ ਤੂੰ ਬਹੁਤ ਕੁਝ ਕਰਦਾ ਹੈ, ਕਿਉਂਕਿ ਮਨੁੱਖ ਸੌਂਦਾ ਹੈ ਸਰੀਰ ਲਈ, ਖਾਂਦਾ ਹੈ 36 ਪ੍ਰਕਾਰ ਦੇ ਭੋਜਨ ਇਸ ਸਰੀਰ ਲਈ, ਚੰਗੇ ਚੰਗੇ ਸੋਹਣੇ ਵਸਤਰ ਪਹਿਨਦਾ ਕਾਹਦੇ ਲਈ? ਸਰੀਰ ਲਈ। ਆਖਿਆ ਅੱਜ ਤੱਕ ਤੂੰ ਸਭ ਕੁਝ ਸਰੀਰ ਲਈ ਕੀਤਾ, ਪਰ ਜਿਸ ਆਤਮਾ ਦੇ ਆਸਰੇ ਇਹ ਸਰੀਰ ਚੱਲ ਰਿਹਾ ਉਸ ਆਤਮਾ ਨੂੰ ਤੂੰ ਭੁੱਖਿਆ ਹੀ ਮਾਰ ਦਿੱਤਾ, ਉਸ ਆਤਮਾ ਨੂੰ ਕਦੇ ਨਾਮ ਦਾ ਭੋਜਨ ਨਾ ਦਿੱਤਾ, ਇਹ ਤਾਂ ਤਨ ਸ਼ਾਰ ਹੋ ਜਾਏਗਾ। ਇੱਥੇ ਤਾਂ ਜੋ ਕੁਝ ਨਜ਼ਰ ਆ ਰਿਹਾ ਸਭ ਕੂੜ ਹੈ। ਆ ਵੇਖਦੇ ਹੋ ਨਾ ਮਨੁੱਖ ਚਲਾ ਜਾਏ ਸੰਸਾਰ ਤੋਂ ਤੇ ਕਿਵੇਂ ਅਰਥੀ ਜਾ ਰਹੀ ਹੁੰਦੀ ਹੈ। ਉਸ ਵੇਲੇ ਮਨੁੱਖ ਦਾ ਮਨ ਨਿਰਮਲ ਹੁੰਦਾ, ਉਹਨੂੰ ਯਾਦ ਆਉਂਦੀ ਹੈ ਮੌਤ ਕਿ ਮੈਂ ਵੀ ਇੱਕ ਦਿਨ ਜਾਣਾ। ਪਰ ਜਦੋਂ ਸ਼ਮਸ਼ਾਨ ਭੂਮਿਕਾ ਤੋਂ ਬਾਹਰ ਨਿਕਲਦਾ ਹੈ ਤੇ ਫਿਰ ਉਹੀ ਗੱਲਾਂ, ਉਹੀ ਨਿੰਦਿਆ ਚੁਗਲੀ, ਉਹੀ ਸਭ ਕੁਝ ਫਿਰ ਮੋਹ ਮਾਇਆ ਦੇ ਜਾਲ ਵਿੱਚ ਫਸ ਜਾਂਦਾ। ਆਖਿਆ ਜੇ ਪਰਮੇਸ਼ਰ ਨੂੰ ਯਾਦ ਰੱਖਣਾ ਤਾਂ ਮੌਤ ਨੂੰ ਚੇਤੇ ਰੱਖ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਰਾਜਾ ਆਇਆ ਦਰਸ਼ਨ ਕਰਨ ਲਈ ਤੇ ਦੇਖਿਆ ਇੱਥੇ ਸਾਰੇ ਹੀ ਨਰ ਨਾਰੀ ਬਿਰਧ ਬੱਚੇ ਜਵਾਨ ਸਭ ਬੈਠੇ ਹਨ, ਜੁੜੇ ਹੋਏ ਹਨ। ਰਾਜੇ ਦੇ ਮਨ ਵਿੱਚ ਸ਼ੰਕਾ ਹੋ ਗਈ ਭਈ ਗੁਰੂ ਵੀ ਜੁਬਾ ਅਵਸਥਾ ਦਾ, ਬੱਚੇ ਬੱਚੀਆਂ ਵੀ ਇੱਥੇ ਬੈਠੇ ਹਨ, ਬਿਰਧ ਵੀ ਬੈਠੇ ਹਨ, ਬੱਚੇ ਵੀ ਜੁੜੇ ਬੈਠੇ ਹਨ, ਤੇ ਇਹ ਥਿਰ ਕਿਵੇਂ ਰਹਿੰਦੇ ਹੋਣਗੇ? ਕਿਉਂਕਿ ਮਨ ਤਾਂ ਹਰ ਵਸਤੂ ਨੂੰ ਵੇਖ ਕੇ ਲੁਭਾਏ ਮਾਨ ਹੋ ਜਾਂਦਾ ਤੇ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ

ਤੇ ਦਿਲ ਦੀ ਗੱਲ ਨੂੰ ਬੁੱਝ ਗਏ ਬਈ ਰਾਜੇ ਦੇ ਮਨ ਵਿਚ ਸ਼ੰਕਾ ਆ ਗਿਆ ਕਿ ਜਿੱਥੇ ਐਨੇ ਪਦਾਰਥ ਗੁਰੂ ਕੇ ਦਰਬਾਰ ਵਿਚ ਚੜਦੇ ਹਨ, ਇੰਨੀਆਂ ਵਸਤੂਆਂ ਲੋਕ ਲਿਆਉਂਦੇ ਹਨ, ਏਡੀ ਮਾਇਆ ਦਾ ਪਸਾਰਾ, ਫਿਰ ਨਰ ਨਾਰੀ ਸਭ ਆ ਕੇ ਇੱਥੇ ਜੁੜਦੇ ਹਨ, ਇਨ੍ਹਾਂ ਦਾ ਮਨ, ਇਨ੍ਹਾਂ ਦੀ ਆਤਮਾ ਕਿਵੇਂ ਸਵੱਛ ਰਹਿੰਦੀ ਹੋਵੇਗੀ? ਇਹ ਸਭ ਕੁਝ ਜਾਣੀ ਜਾਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਾਣ ਗਏ ਭਈ ਰਾਜੇ ਦੇ ਮਨ ਵਿਚ ਸ਼ੰਕਾ ਹੋ ਗਈ ਹੈ। ਉਹਦੀ ਸ਼ੰਕਾ ਨੂੰ ਨਿਵਿਰਤ ਕਰਨ ਲਈ ਆਖਿਆ, ਰਾਜਨ ਤੇਰੀ ਤਾਂ ਉਮਰ ਹੀ ਕੁਝ ਦਿਨ ਰਹਿ ਗਈ ਹੈ, ਤੇਰਾ ਤਾਂ ਅੰਤ ਸਮਾਂ ਨੇੜੇ ਆ ਗਿਆ, ਤੇ ਕੁਝ ਕਰ ਲੈ, ਕੁਝ ਜਪ ਲੈ। ਹੁਣ ਰਾਜਾ ਸੁਣ ਕੇ ਭਾਈ ਮੇਰੀ ਉਮਰ ਥੋੜੀ ਰਹਿ ਗਈ ਹੈ, ਆਪਣੇ ਮਹਿਲਾਂ ਨੂੰ ਆਇਆ, ਹਰ ਵੇਲੇ ਮੌਤ ਚੇਤੇ ਹੈ, ਪਤਾ ਨਹੀਂ ਕਿਸ ਵੇਲੇ ਆ ਜਾਣੀ, ਹੁਣ ਕੁਝ ਚੰਗਾ ਨਹੀਂ ਲੱਗਦਾ, ਰਾਜ ਗੱਦੀ ਤੇ ਬੈਠਣਾ ਚੰਗਾ ਨਹੀਂ ਲੱਗਿਆ, ਧਨ ਦੌਲਤ ਵਿਚ ਵਿਚਰਦਿਆਂ ਚੰਗਾ ਨਹੀਂ ਲੱਗਿਆ, ਅਹਿਲਕਾਰ ਹੱਥ ਬੱਧੀ ਖੜੇ ਹਨ, ਸੇਵਾ ਲਈ ਉਡੀਕ ਕਰ ਰਹੇ ਹਨ, ਹੁਣ ਸੇਵਾ ਵੀ ਕਰਾਉਣੀ ਚੰਗੀ ਨਹੀਂ ਲੱਗਦੀ, ਰਾਣੀਆਂ ਦੇ ਕੋਲ ਜਾਣਾ ਵੀ ਚੰਗਾ ਨਹੀਂ ਲੱਗਦਾ, ਰੰਗ ਰਲੀਆਂ ਮਨਾਉਣੀਆਂ ਵੀ ਚੰਗੀਆਂ ਨਹੀਂ ਲੱਗਦੀਆਂ, ਸਭ ਕੁਝ ਸੰਸਾਰ ਬਿਨਸ ਜਾਣ ਵਾਲੀ ਵਸਤੂ ਲੱਗਣ ਲੱਗਾ। ਜਦੋਂ ਕੁਝ ਦਿਨ ਬੀਤ ਗਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਆਖਿਆ ਜਾਓ ਰਾਜੇ ਨੂੰ ਕਹੋ ਬਈ ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ ਹੈ। ਜਦੋਂ ਸੇਵਕ ਨੇ ਜਾ ਕੇ ਸੁਨੇਹਾ ਦਿੱਤਾ ਤਾਂ ਰਾਜਾ ਕਹਿੰਦਾ, ਮੇਰੇ ਕੋਲ ਤਾਂ ਹੁਣ ਤੁਰਿਆ ਵੀ ਨਹੀਂ ਜਾਂਦਾ, ਸਰੀਰ ਇਤਨਾ ਨਿਰਬਲ ਹੋ ਗਿਆ, ਹਰ ਵੇਲੇ ਮੌਤ ਚੇਤੇ ਆ ਰਹੀ ਹੈ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ। ਤਾਂ ਸੇਵਕ ਨੇ ਆਖਿਆ, ਬਈ ਸਤਿਗੁਰਾਂ ਦਾ ਹੁਕਮ ਹੈ, ਭਾਵੇਂ ਪਾਲਕੀ ਤੇ ਬਹਿ ਕੇ ਆਓ, ਇੱਕ ਵੇਰਾ ਗੁਰੂ ਦਰਬਾਰ ਵਿਚ ਤੁਸੀਂ ਜ਼ਰੂਰ ਪਹੁੰਚਣਾ। ਤੇ ਰਾਜਾ ਜਦੋਂ ਪਹੁੰਚਿਆ ਗੁਰੂ ਦਰਬਾਰ ਵਿਚ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਜਾ ਆ ਜਦੋਂ ਦੇ ਇੱਥੋਂ ਸਾਡੇ ਕੋਲੋਂ ਤੁਸੀਂ ਗਏ ਹੋ ਆਪਣੇ ਮਹਿਲਾਂ ਵਿਚ, ਕਿਤਨੀਆਂ ਕੁ ਰੰਗ ਰਲੀਆਂ ਮਾਣੀਆਂ ਹਨ, ਕਿਤਨੇ ਕੁ ਸੁੱਖ ਭੋਗੇ ਹਨ, ਕਿਤਨੇ ਕੁ ਰਾਜ ਦਾ ਆਨੰਦ ਮਾਣੇ ਹੈ। ਆਖਿਆ, ਮਹਾਰਾਜ ਆਨੰਦ ਕੀ ਮਾਣਦਾ ਸੀ, ਕੀ ਮਾਣਨਾ ਸੀ ਆਨੰਦ, ਹਰ ਵੇਲੇ ਤਾਂ ਮੌਤ ਚੇਤੇ ਆ ਰਹੀ ਹੈ, ਤੇ ਮੌਤ ਚੇਤੇ ਆਈ ਤੇ ਉਹਦੇ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਮੈਂ ਜਪਦਾ ਰਿਹਾ, ਪਤਾ ਨਹੀਂ ਕਿਸ ਵੇਲੇ ਮੌਤ ਆ ਜਾਣੀ ਹੈ, ਤੇ ਇਸ ਲਈ ਆਨੰਦ ਕੀ ਮਾਣਨਾ ਸੀ, ਮੈਨੂੰ ਤਾਂ ਮੌਤ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਇਆ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਵੀ ਜਿਹੜੇ ਨਰ ਨਾਰੀ ਬਿਰਧ ਬੱਚੇ ਔਰ ਸਾਰੀ ਸੰਗਤ ਇੱਥੇ ਵੀ ਭਾਈ ਮੌਤ ਨੂੰ ਚੇਤੇ ਰੱਖਦੀ ਹੈ, ਇਸ ਪਾਸੇ ਮਾਇਆ ਵੱਲ ਅਤੇ ਚੇਤਨ ਔਰ ਜੜ ਮਾਇਆ ਵੱਲ ਕਿਸੇ ਦਾ ਧਿਆਨ ਵੀ ਨਹੀਂ ਜਾਂਦਾ, ਹਰ ਵੇਲੇ ਮੌਤ ਚੇਤੇ ਹੈ। ਉਹ ਪਿਆਰੀ ਸਾਧ ਸੰਗਤ, ਸਾਨੂੰ ਤਾਂ ਚਾਰ ਗੱਲਾਂ ਚੇਤੇ ਹਨ ਤੇ ਜਿਹੜੀ ਗੱਲ ਚੇਤੇ ਰੱਖਣੀ ਹੈ ਭੁੱਲ ਗਈ ਹੈ। ਸਾਹਿਬ ਬਾਣੀ ਵਿਚ ਕਹਿੰਦੇ ਹਨ ਕਿ ਖਾਣਾ ਪੀਣਾ ਹੱਸਣਾ ਸੌਣਾ, ਇਹ ਚਾਰ ਕੰਮ ਤਾਂ ਸਾਨੂੰ ਚੇਤੇ ਹਨ, ਪਰ ਵਿਸਰ ਗਿਆ ਹੈ ਮਰਨਾ। ਜਿਨ੍ਹਾਂ ਨੂੰ ਮਰਨਾ ਵਿਸਰ ਗਿਆ ਭਾਈ, ਉਹ ਕਦੋਂ ਨਾਮ ਜਪਣਗੇ? ਇਸ ਲਈ ਮੌਤ ਨੂੰ ਸਦਾ ਚੇਤੇ ਰੱਖਣਾ। ਹਜ਼ੂਰ ਕਹਿੰਦੇ ਨੇ, ਕਿਸ ਨਾਲ ਕੀਚੇ ਦੋਸਤੀ, ਜਿਹਦੇ ਨਾਲ ਦੋਸਤੀ ਕਰੇਗਾ ਇੱਕ ਦਿਨ ਉਹ ਬਿਨਸ ਜਾਏਗਾ। ਇਸ ਲਈ ਪ੍ਰੀਤੀ ਕਰਨੀ ਹੈ ਤਾਂ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਲੈ।

ਅੱਜ ਇਸ ਨੇ ਰੰਗ ਰਲੀਆਂ ਮਨਾਉਣ ਲਈ ਗਾਉਣ ਵਜਾਉਣ ਵਾਲੀ ਨੂੰ ਸੱਦਿਆ। ਗਾਣਾ ਵਜਾਣਾ ਹੋ ਰਿਹਾ, ਰਾਜੇ ਨੇ ਆਪਣੇ ਗੁਰੂ ਨੂੰ ਵੀ ਬੁਲਾ ਲਿਆ। ਇੱਕ ਸੁੰਦਰ ਸਿੰਘਾਸਨ ਗੁਰੂ ਨੂੰ ਦੇ ਦਿੱਤਾ ਤੇ ਥੈਲੀਆਂ ਮੋਹਰਾਂ ਦੀਆਂ ਗੁਰੂ ਅੱਗੇ ਰੱਖ ਦਿੱਤੀਆਂ, ਬਈ ਜਿਹੜੀ ਗੱਲ ਚੰਗੀ ਲੱਗੇ ਇਨਾਮ ਦੇ ਤੌਰ ਤੇ ਗੁਰੂ ਦੇਵੇਗਾ। ਜਾਂ ਰਾਤ ਨੂੰ ਗਾਉਣਾ ਵਜਾਉਣਾ ਸ਼ੁਰੂ ਹੋਇਆ, ਸਾਰੀ ਰਾਤ ਬੀਤ ਗਈ ਗਾਉਂਦਿਆਂ। ਅੰਮ੍ਰਿਤ ਵੇਲਾ ਹੋ ਗਿਆ, ਸਵੇਰੇ 4 ਵਜੇ ਹਨ ਤੇ ਗਾਉਣ ਵਜਾਉਣ ਵਾਲੀ ਨੇ ਕੀ ਤੱਕਿਆ ਕਿ ਉਸ ਦੇ ਤਬਲੇ ਵਾਲਾ ਉਂਗਣ ਲੱਗਿਆ। ਮਨ ਵਿੱਚ ਸੋਚਿਆ ਬਈ ਸਾਰੀ ਰਾਤ ਤਾਂ ਗਾਉਂਦਿਆਂ ਵਜਾਉਂਦਿਆਂ ਲੰਘ ਗਈ, ਤੇ ਜੇ ਇਹ ਹੁਣ ਸੌਂ ਗਿਆ ਤਾਂ ਮੇਰੇ ਮੱਥੇ ਕਲੰਕ ਲੱਗ ਜਾਏਗਾ, ਸਾਰਾ ਕੀਤਾ ਕਰਤਿਆ ਖੂਹ ਖਾਤੇ ਚਲਾ ਜਾਏਗਾ। ਉਸਨੇ ਇੱਕ ਸਲੋਕ ਪੜਿਆ, ਤਬਲੇ ਵਾਲੇ ਨੂੰ ਜਗਾਉਣ ਲਈ ਇੱਕ ਸਲੋਕ ਪੜਿਆ। ਆਖਿਆ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਣੇ ਮਤ ਕਲੰਕ ਲੱਗ ਜਾਏ। ਤਬਲੇ ਵਾਲਾ ਜਾਗ ਉੱਠਿਆ, ਉਹਨੂੰ ਸਮਝ ਆ ਗਈ ਬਈ ਪਲ ਪਲ ਕਰਕੇ ਰਾਤ ਤਾਂ ਸਾਰੀ ਬੀਤ ਗਈ ਹੈ ਤੇ ਹੁਣ ਥੋੜਾ ਜਿਹਾ ਸਮਾਂ ਹੈ, ਮੈਂ ਸਾਵਧਾਨ ਹੋ ਕੇ ਵਜਾਵਾਂ। ਜਾਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਜਿਤਨੀਆਂ ਮੋਹਰਾਂ ਦੀਆਂ ਥੈਲੀਆਂ ਪਈਆਂ ਸਨ ਸਾਰੀਆਂ ਵੇਸਵਾ ਦੇ ਅੱਗੇ ਸੁੱਟ ਦਿੱਤੀਆਂ। ਉਸਨੇ ਫੇਰ ਆਵਾਜ਼ ਦਿੱਤੀ, ਬਹੁ ਬੀਤੀ ਥੋੜੀ ਰਹੀ, ਪਲ ਪਲ ਗਈ ਵਿਹਾਏ, ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ। ਤਾਂ ਰਾਜੇ ਦੇ ਪੁੱਤਰ ਨੇ ਜੋ 2 ਲੱਖ ਦਾ ਮੁੰਦਰਾ ਪਾਇਆ ਹੋਇਆ ਸੀ ਉਸ ਗਾਉਣ ਵਜਾਉਣ ਵਾਲੀ ਨੂੰ ਇਨਾਮ ਦੇ ਤੌਰ ਤੇ ਦੇ ਦਿੱਤਾ। ਉਸਨੇ ਫਿਰ ਉਹੀ ਦੋਹਰਾ ਬੋਲਿਆ, ਬਹੁ ਬੀਤੀ ਥੋੜੀ ਰਹੀ। ਤਾਂ ਰਾਜੇ ਦੀ ਲੜਕੀ ਨੇ ਆਪਣਾ 9 ਲੱਖਾ ਹਾਰ ਉਹਦੇ ਅੱਗੇ ਸੁੱਟ ਦਿੱਤਾ ਤੇ ਹੁਣ ਇਹ ਗਾਉਣ ਵਜਾਉਣ ਵਾਲੀ ਰਾਜੇ ਵੱਲ ਜਾ ਰਹੀ ਹੈ। ਬਹੁ ਬੀਤੀ ਕਹਿ ਨਹੀਂ ਲੱਗੀ ਸੀ ਤੇ ਰਾਜੇ ਨੇ ਕਿਹਾ, ਬਸ ਕਰ ਦੇ, ਤੂੰ ਤਾਂ ਸਾਨੂੰ ਸਾਰਿਆਂ ਨੂੰ ਲੁੱਟ ਲਿਆ, ਇੱਕੇ ਦਿਓਰੇ ਦੇ ਨਾਲ ਲੱਖਾਂ ਦਾ ਧਨ ਇਕੱਠਾ ਕਰ ਰਿਹਾ, ਇੱਕ ਵੇਸਵਾ ਹੋ ਕੇ ਤੂੰ ਐਡੀ ਵੱਡੀ ਦੌਲਤ। ਤਾਂ ਰਾਜੇ ਦਾ ਗੁਰੂ ਜੋ ਹੈ ਉਹਦੇ ਨੇਤਰਾਂ ਤੋਂ ਜਲ ਆ ਗਿਆ। ਉਸ ਮਹਾਂਪੁਰਖ ਨੇ ਆਖਿਆ, ਰਾਜਾ ਤੂੰ ਇਸ ਨੂੰ ਵੇਸਵਾ ਨਾ ਕਹਿ, ਇਹ ਤਾਂ ਮੇਰੀ ਗੁਰੂ ਹੈ, ਇਸਨੇ ਮੈਨੂੰ ਗਿਆਨ ਦਿੱਤਾ ਕਿ ਸਾਰੀ ਜ਼ਿੰਦਗੀ ਤਾਂ ਮੈਂ ਜੰਗਲਾਂ ਵਿੱਚ ਬਹਿ ਕੇ ਤਪ ਕੀਤਾ ਤੇ ਹੁਣ ਵਡੇਰੀ ਉਮਰ ਵਿੱਚ ਮੈਂ ਇੱਥੇ ਮੁਸ਼ਹਿਰਾ ਵੇਖਣ ਆ ਗਿਆ, ਰਾਤ ਨਾਮ ਜਪ ਕੇ ਬਿਤਾਉਣੀ ਸੀ ਤੇ ਰਾਤ ਇੱਥੇ ਰੰਗ ਰਲੀਆਂ ਵਿੱਚ ਬੀਤ ਗਈ, ਇਸ ਲਈ ਮੈਂ ਤਾਂ ਚੱਲਿਆ। ਰਾਜੇ ਦੇ ਪੁੱਤਰ ਨੇ ਆਖਿਆ, ਪਿਤਾ ਜੀ ਕਿਉਂਕਿ ਤੁਸੀਂ ਮੈਨੂੰ ਰਾਜ ਨਹੀਂ ਸੌ ਦਿੰਦੇ, ਇਸ ਲਈ ਅੱਜ ਮੈਂ ਜਲਾਦਾਂ ਨੂੰ ਕਹਿ ਕੇ ਤੁਹਾਡਾ ਕਤਲ ਕਰਵਾ ਦੇਣਾ ਸੀ। ਇਸ ਨੇ ਸਿੱਖਿਆ ਦਿੱਤੀ ਹੈ ਕਿ ਪਲ ਪਲ ਗਈ ਵਿਹਾਏ, ਏਕ ਪਲਕ ਕੇ ਕਾਰਨੇ ਮਤ ਕਲੰਕ ਲੱਗ ਜਾਏ। ਇਹਨੇ ਸਿੱਖਿਆ ਦਿੱਤੀ ਹੈ ਬਈ ਕੱਲ ਨੂੰ ਤੈਨੂੰ ਹੀ ਰਾਜ ਮਿਲਣਾ ਨਾ, ਤੇ ਤੂੰ ਕਿਉਂ ਕਲੰਕਿਤ ਹੋਣਾ। ਰਾਜੇ ਦੀ ਲੜਕੀ ਆਖਿਆ, ਰਾਜਾ ਮੈਂ ਵੀ ਅੱਜ ਮਹਾਵਤ ਦੇ ਨਾਲ ਨਿਕਲ ਜਾਣਾ ਸੀ ਤੇ ਸਦਾ ਲਈ ਤੇਰੇ ਨੌਕਰਾਂ ਦੀ ਦਾਸੀ ਬਣ ਕੇ ਆਪਣਾ ਜੀਵਨ ਨਸ਼ਟ ਕਰ ਲੈਣਾ ਸੀ। ਇਸਨੇ ਮੈਨੂੰ ਸੁਮਤੀ ਦਿੱਤੀ ਹੈ ਕਿ ਕਦੀ ਤਾਂ ਤੇਰਾ ਵਿਆਹ ਹੋਵੇਗਾ ਨਾ, ਇਸ ਲਈ ਤੂੰ ਆਪਣੇ ਖਾਨਦਾਨ ਨੂੰ ਕਲੰਕਿਤ ਨਾ ਕਰ। ਹੁਣ ਰਾਜੇ ਦੇ ਮਨ ਵਿੱਚ ਖਿਆਲ ਆਇਆ, ਬਈ ਮੈਂ ਕਿਉਂ ਨਾ ਅੱਜ ਹੀ ਰਾਜ ਤਿਲਕ ਕਰ ਦੇਵਾਂ। ਬੱਚੀ ਨੂੰ ਆਖਿਆ, ਬੇਟਾ ਮੈਂ ਤੇਰਾ ਵੀ ਹੁਣ ਛੇਤੀ ਵਿਆਹ ਕਰ ਦੇਵਾਂਗਾ। ਹੁਣ ਵੇਸਵਾ ਸੋਚਦੀ ਹੈ ਬਈ ਇਤਨੇ ਘਰ ਸੁਧਰ ਗਏ ਨੇ ਤੇ ਮੈਂ ਤਾਂ ਕੋਈ ਨਾ ਸੁਧਰੀ, ਇਸ ਲਈ ਹੇ ਵਾਹਿਗੁਰੂ ਹੁਣ ਅੱਜ ਤੋਂ ਬਾਅਦ ਮੈਂ ਵੀ ਤੇਰੀ ਭਗਤੀ ਕਰਾਂਗੀ, ਤੇਰਾ ਕੀਰਤਨ ਕਰਾਂਗੀ। ਨਜ਼ਰ ਆ ਗਿਆ ਕਿ ਸਭ ਜਗ ਚੱਲਣਹਾਰ, ਇਹ ਸਭ ਕੁਝ

ਸਤਿਕਾਰਯੋਗ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕਿ ਦੂਸਰਾ ਸ਼ਬਦ ਆਰੰਭ ਕੀਤਾ ਜਾਏ। ਦਾਸ ਪ੍ਰਬੰਧਕ ਸੱਜਣਾ ਦਾ ਹੁਕਮ ਵਜਾਣ ਲੱਗਾ ਹੈ। ਆਪ ਸਭ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਹੋਵੇ। ਤੁਸੀਂ ਹੈਰਾਨ ਹੋਵੋਗੇ ਇਹ ਵਧਾਈਆਂ ਤੇ ਇਹ ਮੁਬਾਰਕਾਂ ਕਿਸ ਗੱਲ ਦੀਆਂ। 4 ਤਾਰੀਖ ਨੂੰ ਬਾਣੀ ਦੇ ਬਹੁਤ ਕਲਯੁਗ ਦਾ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਯੋਮੇ ਵਿਲਾਦਤ, ਅਵਤਾਰ ਧਾਰਨ ਦਾ ਦਿਹਾੜਾ, ਤੇ ਕਨਵੀਨੀਅੰਟ ਦੇਖ ਕੇ ਸ਼ੈਫਰਸ ਬੁਸ਼ ਦੀ ਸੰਗਤ ਨੇ, ਪ੍ਰਬੰਧਕ ਸੱਜਣਾ ਨੇ ਅੱਜ ਦਾ ਦਿਹਾੜਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨਾਉਣ ਵਾਸਤੇ ਮਨ ਬਣਾਇਆ ਹੈ। ਦਰਅਸਲ ਤੇ ਗੁਰਸਿੱਖਾਂ ਨੂੰ ਵਧਾਈਆਂ ਉਦੋਂ ਹੀ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਥਨ ਮੁਤਾਬਕ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਕੋਟ ਅਨ ਕੋਟ ਮੁਬਾਰਕਬਾਦ। ਤੇ ਬਾਣੀ ਗੁਰੂ ਜੀ ਵਿਚੋਂ ਦੂਸਰਾ ਸ਼ਬਦ ਜਿਸ ਦੀ ਤੁਕ ਹੈ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ। ਦਾਸ ਨੇ ਯਤਨ ਕੀਤਾ ਹੈ ਇਸ ਸ਼ਬਦ ਦੀ ਬੰਦਿਸ਼ ਟਿਊਨ ਸਰਲ ਜਿਹੇ ਰੀਤ ਵਿਚ ਕਹਿਣ ਦਾ, ਬਣਾਉਣ ਦਾ। ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਲਗਵਾਉਣੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਦਾ ਧਿਆਨ ਧਰਨਾ ਤੇ ਹਰਿਮੰਦਰ ਸਾਹਿਬ ਜੀ ਦਾ ਧਿਆਨ ਧਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ ਯਤਨ ਕਰਨਾ ਹਾਜ਼ਰੀ ਲਗਵਾਉਣ ਦਾ। ਹਾਜ਼ਰੀ ਏਦਾਂ ਹੀ ਲੱਗਦੀ ਹੈ, ਰਸਨਾ ਨੂੰ ਬਾਰ ਬਾਰ ਇਸ ਕੰਮ ਤੇ ਲਾਇਆ ਜਾਏ। ਤੁਕ ਹੈ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ।

ਮਹਾਰਾਜ ਦੇ ਦਰਬਾਰ ਵਿੱਚ ਤਾਊਸ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਦਾ ਵਿਹਾਰ ਸੱਚਾ ਸੀ। ਇਹ ਤਾਂ ਹੁੰਦਾ ਜੇ ਜੀਵਨ ਚ ਧਰਮ ਪ੍ਰਵੇਸ਼ ਕਰਦਾ। ਤੇ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੰਪੂਰਨ ਤੌਰ ਤੇ ਧਰਮ ਦੇ ਖੇਤਰ ਚ ਦਾਖਲ ਹੋਣ ਦੀ ਬਿਰਤੀ ਬਖਸ਼ਿਸ਼ ਪੈ ਕਰਦਾ। ਮਨ ਕਰਕੇ ਉਸਤਤ ਮਨ ਮੈਂ ਕਰ ਨਿਰੰਕਾਰ, ਸੱਚਾ ਸੁੱਚਾ ਵਿਹਾਰ ਕਰ ਜੀਵਨ ਵਿੱਚ, ਕਰ ਮਨ ਮੇਰੇ ਸਤ ਵਿਵਹਾਰ, ਸੱਚ ਦਾ ਵਿਹਾਰ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੀਵਾ ਦੀ ਸੁੱਚੀ ਕਰ ਲੈ, ਨਿਰਮਲ ਕਰ ਲੈ, ਇਸ ਜੀਵਾ ਦੇ ਕੋਈ ਮੈਲ ਨਾ ਰਹਿ ਜਾ, ਕੋਈ ਗਲਤ ਗੱਲ ਇਸ ਜੀਵਾ ਦੇ ਨਾ। ਜਿੱਥੇ ਮਹਾਰਾਜ ਨੇ ਪਾਵਨ ਬਾਣੀ ਸੁਖਮਣੀ ਵਿੱਚ ਵੱਖਰੇ ਵੱਖਰੇ ਧਾਰਮਿਕ ਪੱਖਾਂ ਤੇ ਸਾਹਿਬਾਂ ਨੇ ਵੱਖਰੀਆਂ ਵੱਖਰੀਆਂ ਅਸ਼ਟਪਦੀਆਂ ਚ ਰੋਸ਼ਨੀ ਪਾਈ ਹੈ, ਉੱਥੇ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਦੀ ਗੱਲ ਜਿਸਲੇ ਸਾਹਿਬਾਂ ਨੇ ਕੀਤੀ ਹੈ। ਕੁਛ ਲੋਕ ਧਰਮ ਦੇ ਸੰਬੰਧ ਚ ਐਸਾ ਵੀ ਸਮਝਦੇ ਨੇ ਕਿਸੇ ਨੂੰ ਛੋਹਣਾ ਨਹੀਂ, ਕਿਸੇ ਦੇ ਨਾਲ ਨਹੀਂ ਲੱਗਣਾ, ਬਿਲਕੁਲ ਵੱਖਰਾ ਰਹਿੰਦੇ, ਕਿਸੇ ਦੇ ਨਾਲ ਨਹੀਂ ਛੋਹਦੇ, ਵਰਤਣਾ ਤਾਂ ਬੜੀ ਦੂਰ ਦੀ ਗੱਲ ਹੈ, ਕਿਸੇ ਨਾਲ ਛੋਹਦੇ ਵੀ ਨਹੀਂ। ਇਹ ਸਾਹਿਬ ਕਹਿੰਦੇ ਨੇ ਕਿਸੇ ਦੇ ਨਾਲ ਨਾ ਛੋਹਣ ਵਾਲਿਆ ਧਿਆਨ ਰੱਖੀ, ਮਿੱਥਿਆ ਨਾ ਹੀ ਰਸਨਾ ਪਰਸ। ਜੇ ਤੂੰ ਚਾਹੁੰਦਾ ਵੀ ਕੋਈ ਚੀਜ਼ ਗਲਤ ਤੇਰੇ ਨਾਲ ਛੋਵੇ ਨਾ, ਤੇ ਵੀ ਖਿਆਲ ਰੱਖੀ ਤੇਰੀ ਜ਼ਬਾਨ ਤੇ ਝੂਠ ਕਦੇ ਨਾ, ਨਹੀਂ ਤਾਂ ਅਪਵਿੱਤਰ ਹੋ ਜਾਏ। ਮਨ ਮੈਂ ਪੀਤ ਨਿਰੰਜਨ ਦਰਸ਼, ਪਾਤਰਿਆ ਰੂਪ ਨਾ ਪੇਖੇ ਨੇਤਰ, ਤੇਰੀਆਂ ਅੱਖਾਂ ਨੂੰ ਗਲਤ ਨਿਗਾਹ ਦਾ ਸਪਰਸ਼ ਨਾ ਹੋ, ਤੇਰੀਆਂ ਅੱਖਾਂ ਵਿੱਚ ਗਲਤ ਤੱਕਣੀ ਨਾ ਆਵੇ, ਅੱਖਾਂ ਝੂਠੀਆਂ ਹੋ ਜਾਣ। ਸਾਧ ਕੀ ਟਹਿਰ ਸੰਤ ਸੰਗ ਹੇ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕਿਤੇ ਨਾ ਮੈਲੇ ਹੋ ਜਾਣ। ਸਭ ਤੇ ਜਾਣੇ ਆਪਸ ਤੋਂ ਮੰਦਾ, ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਔਗਣਾ ਵੱਲ ਚਾਤਮਾ। ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਮਨ ਚ ਵਾਸ਼ਨਾਵਾਂ ਰਹਿ ਗਈਆਂ ਤੇ ਮਨ ਗੰਦਾ ਰਹਿ ਗਿਆ। ਗੁਰੂ ਕੀ ਕਿਰਪਾ ਦੇ ਨਾਲ ਮਨ ਤੋਂ ਮਾਇਆ ਦਾ ਗੰਦਾ ਪ੍ਰਭਾਵ ਲਾ ਕੇ, ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ ਲਾ ਕੇ, ਵਾਸ਼ਨਾਵਾਂ ਦੀ ਗੰਦਗੀ ਹਟਾ ਕੇ ਮਨ ਤੋਂ, ਗੁਰ ਪ੍ਰਸਾਦ ਸਿੱਖਿਆ ਪਰ ਹਰੇ, ਮਨ ਕੀ ਵਾਸ਼ਨਾ ਮਨ ਤੇ ਡਰੇ, ਇੰਦਰੀ ਚਿੱਤ ਜਿਹੜੀਆਂ ਇੰਦਰੀਆਂ ਤੇ ਫਤਿਹ ਪਾ ਕੇ ਪੰਜ ਦੋਖ ਤੇ ਰਹੇ, ਉਹ ਜਿਹੜੇ ਪੰਜ ਦੋਸ਼ ਇੰਦਰੀਆਂ ਨੂੰ ਲੱਗੇ ਹੋਏ, ਇੰਦਰੀ ਚਿੱਤ ਪੰਜ ਦੋਖ ਤੇ ਰਹੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰ। ਤੋੜਾ ਵਿੱਚ ਕੋਈ ਐਸਾ ਬੰਦਾ ਜਿਹੜਾ ਕਿਸੇ ਨਾਲ ਛੋਣਾ ਨਹੀਂ ਚਾਹੁੰਦਾ, ਇਹੋ ਜਿਹਾ ਅਸ਼ੋਭ ਇਹੋ ਜਿਹਾ ਕਿਸੇ ਨਾਲ ਨਾ ਲੱਗਣ ਵਾਲਾ ਬਣ, ਫਿਰ ਤਾਂ ਸਵਾਦ ਹੈ। ਇੱਥੇ ਵੀ ਸਰਕ ਨਿਰਮਲ ਰਸਨਾ ਅੰਮ੍ਰਿਤ ਪੀ, ਤੇਰੀ ਜੇਵਾ ਇਤਨੀ ਨਿਰਮਲ ਇਤਨੀ ਪਵਿੱਤਰ ਹੋਵੇ, ਇਸ ਦੇ ਨਾਮ ਦਾ ਅੰਮ੍ਰਿਤ ਟਿਕਾਇਆ ਜਾ ਸਕੇ। ਨਾਮ ਅੰਮ੍ਰਿਤ ਦੇ ਟਿਕਣ ਜੋਗੀ ਸੁਚਲ ਇਸ ਵਿੱਚ, ਸਦਾ ਸੁਹੇਲਾ ਕਰ ਲੇ ਜੀਓ, ਨੈਣੋ ਪੇਖ ਠਾਕੁਰ ਕਾ ਰੰਗ, ਅੱਖਾਂ ਝੂਠੀਆਂ ਨਹੀਂ ਹੋਣ ਦੇਣੀਆਂ, ਬਲਕਿ ਮਾਲਕ ਦੇ ਰੰਗ ਵੇਖ ਕੇ ਇਹਨਾਂ ਨੂੰ ਉੱਚੀਆਂ ਸੁੱਚੀਆਂ ਬਣਾਉਣ, ਪਵਿੱਤਰ ਬਣਾਉਣ। ਸਾਧ ਸੰਗ ਬਿਲਸੇ ਸਭ ਸੰਗ, ਉਹ ਜਿਹੜੇ ਵਿਕਾਰਾਂ ਦਾ ਸੰਗ ਤੁਰਿਆ ਆ ਰਿਹਾ, ਸਭ ਸੰਗਤ ਦੀ ਕਿਰਪਾ ਦੇ ਨਾਲ ਉਸ ਸੰਗ ਤੋਂ ਬਚ ਜਾਣ। ਚਰਨ ਚਲੋ ਮਾਰਗ ਗੋਬਿੰਦ, ਪ੍ਰਭੂ ਦੇ ਮਾਰਗ ਤੇ, ਗੁਰੂ ਕੇ ਰਾਹ ਤੇ, ਗੁਰੂ ਕੇ ਪੰਥ ਤੇ, ਇਹਨਾਂ ਪੈਰਾਂ ਨਾਲ ਜਿਸਲੇ ਤੁਰਾਂਗੇ ਪਾਪ ਧੋਤੇ ਜਾਣ, ਮਿਟਹੇ ਪਾਪ, ਜਪੀਏ ਹਰ ਬਿੰਦ, ਪ੍ਰਭੂ ਨੂੰ ਨਿਸ਼ਾਨਾ ਰੱਖ ਕੇ ਜੀਵਨ ਦਾ ਮੰਤਵ ਰੱਖ ਕੇ ਉਹਦੇ ਨਾਮ ਨੂੰ ਹਿਰਦੇ ਚ ਧਾਰਨ ਕਰਨਾ। ਕਰ ਹਰ ਕਰਮ ਹੱਥਾਂ ਨਾਲ ਵਾਹਿਗੁਰੂ ਦੇ ਕੰਮ, ਉਹ ਕਿਹੜੇ ਨੇ? ਪਰਉਪਕਾਰ ਤੇ ਸੇਵਾ ਦੀ ਕਰਨੀ। ਇਹਨਾਂ ਹੱਥਾਂ ਨਾਲ ਕਿਸਾ ਬੁਰਾ ਨਾ ਹੋ ਜਾਵੇ, ਇਹਨਾਂ ਹੱਥਾਂ ਨਾਲ ਕੋਈ ਐਸਾ ਕੰਮ ਨਾ ਹੋ ਜਾਵੇ ਕਿ ਇਹਨਾਂ ਹੱਥਾਂ ਤੇ ਸ਼ਰਮ ਕੀਤੀ ਕਰਨੀ ਪਵੇ। ਕਰ ਹਰ ਕਰਮ ਇਹਨਾਂ ਹੱਥਾਂ ਦੇ ਨਾਲ ਪ੍ਰਭੂ ਦੇ ਕੰਮ, ਪਵਿੱਤਰ ਕੰਮ ਜਿਹੜੇ ਪ੍ਰਭੂ ਦੀ ਦਰਗਾਹ ਚ ਪ੍ਰਵਾਨ ਕਰਾਉਂਦੇ ਇਹਨਾਂ ਹੱਥਾਂ ਨੂੰ। ਸਰਵਣ ਹਰ ਕਥਾ ਕੰਨਾਂ ਦੇ ਨਾਲ ਪ੍ਰਭੂ ਦੀ ਗੱਲ ਸੁਣ, ਫਿਰ ਪ੍ਰਾਪਤ ਹੋਵੇਗਾ ਹਰ ਦਰਗਾਹ ਨਾਨਕ ਉਜਲ ਮੱਥਾ। ਤੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਿਆ, ਨਾ ਵੱਡ ਭਾਗੀ ਤੇ ਜਨ ਜਗ ਮਾਸ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਤੇ ਧਨਵੰਤ ਗਣੀ ਸੰਸਾਰ। ਉਹ ਬਹੁਤ ਵੱਡੇ ਲੋਕ ਨੇ, ਬਹੁਤ ਰੱਜੇ ਲੋਕ ਨੇ, ਵੈਸੇ ਵੀ ਸਾਹਿਬਾਂ ਨੇ ਅੱਗੇ ਚੱਲ ਕੇ ਵੀ ਕਿਹਾ। ਸਾਹਿਬ ਕਹਿੰਦੇ ਨੇ ਜੋ ਜਾਣੇ ਤੇ ਸਦਾ ਸੁੱਖ ਹੋਏ, ਜਿਹਨੂੰ ਸੋਝੀ ਆ ਗਈ ਸਮਝ ਆ ਗਈ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ
ਕੁਲਵੰਤ ਸਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਕਿਸੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਭਗਵੰਤ ਵਾਹਿਗੁਰੂ ਭਗਵਾਨ ਆਪ ਵਸ ਗਿਆ ਉਹ ਜਿਉਂਦਿਆਂ ਮੁਕਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਸਵਾਦ ਹੈ ਉਹਦੇ ਆਉਣ ਦਾ ਆਇਆ ਆਪ ਹੀ ਤਰਿਆ ਸੰਸਾਰ ਦੇ ਹੋਰ ਕਈ ਲੋਕਾਂ ਨੂੰ ਵੀ ਧਰਮ ਦੇ ਮਾਰਗ ਤੇ ਪਾ ਕੇ ਧਰਮ ਦੇ ਮਾਰਗ ਤੇ ਪਾ ਕੇ ਪਰਪਕਾਰੀ ਬਣਿਆ ਜਨ ਆਵਣ ਕਾ ਇਹ ਸੁਆਉ ਬੰਦੇ ਦੇ ਆਉਣ ਦਾ ਸੁਆਦ ਹੀ ਇਸ ਗੱਲ ਵਿਚ ਹੈ ਮਕਸਦ ਵੀ ਇਹੀ ਕਿ ਜਨ ਕੇ ਸੰਗ ਕਿਤ ਆਵੇ ਨਾ ਰੱਬ ਦੇ ਬੰਦੇ ਦੇ ਕੋਲ ਬਹੀਏ ਤੇ ਰੱਬ ਚੇਤੇ ਆ ਵਾਹਿਗੁਰੂ ਦੇ ਆਉਣ ਵਾਲੇ ਦੇ ਨੇੜੇ ਬੈਠੀਏ ਤੇ ਵਾਹਿਗੁਰੂ ਚੇਤੇ ਆ ਮਾਲਕ ਨਾਲ ਬਿਰਤੀ ਜੁੜੇ ਜਨ ਕੇ ਸੰਗ ਕਿਤ ਆਵੇ ਨਾ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਜਿਹੜਾ ਇਸ ਤਰ੍ਹਾਂ ਆਪਣੇ ਜੀਵਨ ਨੂੰ ਧਰਮ ਦੇ ਵਿਚ ਰੰਗਿਆ ਹੋਇਆ ਜੀਵਨ ਬਤੀਤ ਕਰਦਾ ਹੈ ਉਹਨੂੰ ਮੇਰੀ ਨਮਸਕਾਰ ਹੈ ਸਾਹਿਬ ਪੰਚਮ ਪਾਤਸ਼ਾਹ ਕਿੰਨਾ ਆਦਰ ਪੈ ਕਰਦੇ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਮਾਰਗ ਤੇ ਚੱਲ ਕੇ ਮਨ ਤੋਂ ਲੈ ਕੇ ਪੁਸਤਕ ਤੋਂ ਲੈ ਕੇ ਹੱਥਾਂ ਦੇ ਸ਼ੁਭ ਕਰਮਾਂ ਤੱਕ ਦਰਗਾਹ ਚ ਮੁੱਖ ਉਜਲੇ ਹੋਣ ਤੱਕ ਦੀ ਵਡਿਆਈ ਪ੍ਰਾਪਤ ਹੋਈ ਹੈ ਵੈਸੇ ਤਾਂ ਬਚਤਾਂ ਬੜੀਆਂ ਨੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਬੜੇ ਫਲ ਲਿਖੇ ਸਾਹਿਬ ਕਹਿੰਦੇ ਨੇ ਜਿਹੜੇ ਬਾਣੀ ਦੁਆਰਾ ਨਾਮ ਦੇ ਨਾਲ ਜੁੜਦੇ ਨੇ ਪ੍ਰਭੂ ਦੇ ਬਚਨਾਂ ਨਾਲ ਜੁੜਦੇ ਨੇ ਬੜਾ ਕੁਝ ਪ੍ਰਾਪਤ ਹੁੰਦਾ ਹੈ।

ਮੌਲੇ ਫਿਰਦੇ ਨੇ ਜਿਹੜੀਆਂ ਅੱਛੀਆਂ ਵਾਰ ਸਰ ਕਹਿੰਦੇ ਨੇ ਜੋ ਉਸ ਬੰਦੇ ਦੇ ਘਰ ਆ ਗਿਆ ਜਿਸ ਨੂੰ ਗੁਰੂ ਦੀ ਗੱਲ ਪ੍ਰਭੂ ਦੀ ਗੱਲ ਸੁਣ ਲਈ ਆ ਵਿਦਿਆ ਤਪ ਜੋਗ ਪ੍ਰਭ ਧਿਆਨ ਪ੍ਰਭੂ ਚ ਧਿਆਨ ਲਾਉਣ ਦੀ ਜਾਚ ਵੀ ਆ ਗਈ ਗਿਆਨ ਸ੍ਰੇਸ਼ਟ ਇੱਕ ਤਾਂ ਆਮ ਜਾਣਕਾਰੀ ਹੁੰਦੀ ਹੈ ਮੈਨੂੰ ਸੜਕਾਂ ਦਾ ਪਤਾ ਹੈ ਮੈਨੂੰ ਸ਼ਹਿਰ ਦਾ ਪਤਾ ਹੈ ਮੈਨੂੰ ਦੁਨੀਆਂ ਦੇ ਨਕਸ਼ੇ ਦਾ ਪਤਾ ਹੈ ਇੱਕ ਐਸਾ ਗਿਆਨ ਵੀ ਹੈ ਕਿ ਆਪਣਾ ਹੀ ਪਤਾ ਨਾ ਹੋਵੇ ਜੋ ਕਾਹਦਾ ਗਿਆਨ ਹੈ ਦੁਨੀਆਂ ਦੀ ਜਾਣਕਾਰੀ ਹੋ ਗਈ ਆਪਣਾ ਹੀ ਪਤਾ ਨਹੀਂ ਜਾਂ ਆਪਣੇ ਸਿਰਜਣਹਾਰ ਦਾ ਪਤਾ ਨਹੀਂ ਉਹ ਸ੍ਰੇਸ਼ਟ ਗਿਆਨ ਹੈ ਜਿਹੜਾ ਮਨੁੱਖ ਨੂੰ ਆਪਣੇ ਬਾਰੇ ਗਿਆਨ ਕਰਾਉਂਦਾ ਆਪਣੇ ਬਾਰੇ ਜਾਣਕਾਰੀ ਤੇ ਆਪਣੇ ਵਾਹਿਗੁਰੂ ਬਾਰੇ ਜਾਣਕਾਰੀ ਕਰਾਉਂਦਾ ਸਹਿਬ ਕਹਿੰਦੇ ਨੇ ਨਾਮ ਰੱਸੇ ਬੰਦੇ ਨੂੰ ਆਪਣੇ ਬਾਰੇ ਤੇ ਆਪਣੇ ਪ੍ਰਭੂ ਬਾਰੇ ਗਿਆਨ ਹੋ ਜਾਂਦਾ ਸ੍ਰੇਸ਼ਟ ਗਿਆਨ ਹੋ ਜਾਂਦਾ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਦੁਨੀਆਂ ਨਹਾਉਂਦੀ ਫਿਰਦੀ ਜੂਠੇ ਦੇ ਜੂਠੇ ਰਹਿ ਜਾਂਦੇ ਭਗਤੀ ਚ ਰਸਤਾ ਬੰਦਾ ਉੱਤਮ ਇਸ਼ਨਾਨ ਭਾਵ ਪੂਰੀ ਸੁਚਮ ਨੂੰ ਪ੍ਰਾਪਤ ਚਾਰ ਪਦਾਰਥ ਕਮਲ ਪ੍ਰਗਾਸ ਅਰਥ ਧਰਮ ਕਾਮ ਮੋਖ ਦੀ ਪ੍ਰਾਪਤੀ ਹੋ ਜਾਂਦੀ ਸਿਰਦਾ ਕਮਲ ਖਿੜ ਜਾਂਦਾ ਸਭ ਕਹਿ ਮਦ ਰਹਿੰਦਾ ਦੁਨੀਆਂ ਵਿੱਚ ਹੀ ਸਗਲ ਤੇ ਉਦਾਸ ਲੇਕਿਨ ਸਭ ਤੋਂ ਵੱਖਰਾ ਰਹਿੰਦਾ ਮਨ ਬਿਰਤੀ ਕਰਕੇ ਦੁਨੀਆਂ ਚ ਰਹਿੰਦਿਆਂ ਹੋਇਆਂ ਵੀ ਉਹ ਵੱਖਰਾ ਵੱਖਰਾ ਜਾਪ ਉੱਚਾ ਉੱਚਾ ਜਾਪ ਸੋਹਣਾ ਵੀ ਉਹ ਹੈ ਸੁੰਦਰ ਸਿਆਣਾ ਵੀ ਉਹ ਹੈ ਚਤਰ ਵੀ ਉਹ ਹੈ ਤਨ ਕਾ ਬੇਤਾ ਅਸਲ ਗੱਲ ਨੂੰ ਸਮਝਣ ਵਾਲਾ ਵੀ ਉਹ ਹੈ ਸਮਦਰਸ਼ੀ ਇੱਕ ਦ੍ਰਿਸ਼ਟੀ ਰੱਖਣ ਵਾਲਾ ਹੈ ਉੱਚਾ ਨੀਵਾਂ ਛੋਟਾ ਵੱਡਾ ਕਰਕੇ ਕਿਸੇ ਨੂੰ ਜਾਣਨ ਵਾਲਾ ਨਹੀਂ ਸਭ ਚ ਪ੍ਰਭੂ ਦੀ ਜੋਤ ਵੇਖਣ ਵਾਲਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇੱਕ ਵਾਹਿਗੁਰੂ ਨੂੰ ਸਾਰੇ ਪਾਸੇ ਨਜ਼ਰ ਆਉਂਦਾ ਇਹ ਸਾਰੇ ਫਲ ਕਿਹਨੂੰ ਮਿਲੇ ਇਹ ਫਲ ਤਿਸ ਜਨ ਕੇ ਮੁੱਖ ਬਣੇ ਜਿਸਨੇ ਮੁੱਖੋਂ ਵਾਹਿਗੁਰੂ ਦਾ ਨਾਮ ਜਪਿਆ ਜਾਂ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਨਾਲੇ ਜਪੇ ਨਾਲੇ ਸੁਣੇ ਗੁਰੂ ਪਾਸੋਂ ਨਿਰੰਕਾਰ ਦੇ ਨਾਮ ਦੀ ਪ੍ਰਾਪਤੀ ਬਚਨਾ ਕਰਕੇ ਸਵਨਾ ਕਰਕੇ ਸਰੀਰ ਕਰਕੇ ਪ੍ਰਾਪਤ ਕਰੇ ਜਿੱਥੇ ਸਾਹਿਬਾਨ ਵਿੱਚ ਕਹਿੰਦੇ ਨੇ ਜੇ ਕਿਤੇ ਇਸ ਤਰ੍ਹਾਂ ਸੁਣੇ ਹਿਰਦੇ ਚ ਵਸ ਜਾਏ ਵਾਹਿਗੁਰੂ ਜਿਸ ਮਨ ਬਸੇ।

ਸਾਡੀ ਉਹਦੀ ਵਡਿਆਈ ਉਹਦੀ ਸੋਭਾ ਹੈ ਚਿੱਟੇ ਹਿਰਦੇ ਵਿੱਚ ਵਾਹਿਗੁਰੂ ਆ ਕੇ ਵਸਦੀ ਹੈ ਵਾਹਿਗੁਰੂ ਦੀ ਯਾਦ ਵਾਹਿਗੁਰੂ ਦਾ ਸਿਮਰਨ ਜਿਸਦੇ ਹਿਰਦੇ ਚ ਵਸਦੀ ਹੈ ਕਿਣਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਿਸ ਨੂੰ ਹਿਰਦੇ ਚ ਯਾਦ ਕਰਨਾ ਆ ਗਿਆ ਜਿਸ ਨੂੰ ਪਿਆਰ ਨਾਲ ਸੁਣਨਾ ਆ ਗਿਆ ਇਸ ਜਨ ਆਏ ਹਰ ਪ੍ਰਭ ਜੀਤ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਯਾਦ ਬਣ ਕੇ ਟਿਕ ਗਏ ਉਹਨੂੰ ਇਹ ਪ੍ਰਾਪਤੀ ਹੈ ਕਿ ਜਨਮ ਮਰਨ ਤਾਂਕਾ ਦੁੱਖ ਨਿਵਾਰੇ ਉਹਦਾ ਜਮਣਾ ਮਰਨਾ ਮੁੱਕ ਗਿਆ ਜੰਮਣ ਮਰਨ ਦਾ ਦੁੱਖ ਖਤਮ ਹੋ ਗਿਆ ਦੁਲੱਭ ਦੇਹ ਜਿਹੜੀ ਪਤਾ ਨਹੀਂ ਕਿਵੇਂ ਮਿਲ ਗਈ ਹੈ ਇਹਦਾ ਜੋ ਫਲ ਹੈ ਕਿ ਪ੍ਰਭੂ ਚਰਨਾਂ ਦੇ ਵਿੱਚ ਸਾਡੀ ਪਹੁੰਚ ਤੇ ਲੀਨਤਾ ਹੋ ਜਾਂਦੀ ਸਾਹਿਬ ਕਹਿੰਦੇ ਤਤਕਾਲ ਹੀ ਇਸ ਦਾ ਉਧਾਰ ਇਸ ਦੁਲੱਭ ਜੀਵਨ ਦਾ ਉਧਾਰ ਹੋ ਜਾਂਦਾ ਦੁਲੱਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਚੜਦਾ ਹੈ ਉਹਨਾਂ ਦੇ ਬਚਨਾਂ ਵਿੱਚੋਂ ਅੰਮ੍ਰਿਤ ਰਿਸਦਾ ਹੈ ਜਿਨ੍ਹਾਂ ਦੀ ਜੀਵਾ ਤੇ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਵਸਿਆ ਹੈ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ ਸੁਖਮਣੀ ਪੜ੍ਹਨ ਵਾਲੇ ਉਹਨਾਂ ਦੀ ਜੀਵਾ ਤੋਂ ਬਚਨ ਜਿਹੜੇ ਨਿਕਲਦੇ ਨੇ ਕੰਨਾਂ ਨੂੰ ਭਲੇ ਲੱਗਦੇ ਨੇ ਸੁਣਨ ਵਾਲਿਆਂ ਨੂੰ ਵੀ ਰਸ ਆਉਂਦਾ ਉਹਨਾਂ ਦੇ ਬਚਨ ਸੁਣ ਕੇ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਣੀ ਦੁੱਖ ਖਤਮ ਹੋ ਗਏ ਦੁੱਖ ਰੋਗ ਬਿਨਸੇ ਪਏ ਭਰਮ ਦੁੱਖ ਖਤਮ ਰੋਗ ਖਤਮ ਬੜੀਆਂ ਸਾਖੀਆਂ ਪ੍ਰਚਲਿਤ ਨੇ ਜਿਨ੍ਹਾਂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਹੈ ਸੁਖਮਣੀ ਦੇ ਪਾਠ ਕੀਤੇ ਨੇ ਅਜੇ ਹਾਲਾਂਕਿ ਸਾਡੀ ਬਿਰਤੀ ਐਸੀ ਹੈ ਕਿ ਅਸੀਂ ਜਦ ਵੀ ਪਾਠ ਕਰਨੇ ਹਾਂ ਸਾਡੇ ਸਾਹਮਣੇ ਮਨੋਰਥ ਹੁੰਦੇ ਜੇ ਕਿਤੇ ਨਿਸ਼ਕਾਮ ਹੋ ਕੇ ਬਾਣੀ ਪੜ੍ਹਨ ਦੀ ਸਾਨੂੰ ਜਾਚ ਆ ਜਾਵੇ ਪਤਾ ਨਹੀਂ ਕਿੰਨੇ ਕੁ ਫਲਾਂ ਦੇ ਭਾਗੀ ਬਣ ਜਾਈਏ ਮਹਾਂਪੁਰਸ਼ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਇਹਨਾਂ ਕੋਲ ਇੱਕ ਬੰਦਾ ਪਹੁੰਚਿਆ ਸੀ ਜਲੰਧਰ ਦੇ ਨੇੜੇ ਰਹਿਣ ਵਾਲਾ ਕਿਸੇ ਨੇ ਪ੍ਰੇਰਣਾ ਕੀਤੀ ਕਹਿਣ ਲੱਗਾ ਤੇਰਾ ਦੁੱਖ ਕੱਟਿਆ ਜਾਏਗਾ ਤੇਰੀ ਕੰਗਾਲੀ ਤੇ ਭੁੱਖ ਮਿਟ ਜਾਏਗੀ ਬਾਬੇ ਆਏ ਹੋਏ ਨੇ ਕਮਾਲੀਏ ਵਾਲੇ ਅੰਮ੍ਰਿਤਸਰ ਜਾ ਕੇ ਦਰਸ਼ਨ ਕਰ ਲੈ ਬਾਬਾ ਜੀ ਦਾ ਭਾਈ ਵੀਰ ਸਿੰਘ ਜੀ ਨਾਲ ਬੜਾ ਪ੍ਰੇਮ ਪਿਆਰ ਸੀ ਪਰਸਪਰ ਮਿਲਦੇ ਰਹਿੰਦੇ ਸਨ ਉਂਝ ਵੀ ਗੁਰੂ ਕੀ ਨਗਰੀ ਫੇਰਾ ਰਹਿੰਦਾ ਸੀ ਇਹ ਦਰਸ਼ਨ ਕਰਨ ਗਿਆ ਇਹ ਆਦਮੀ ਮਜ਼ਹਬ ਤੋਂ ਮੁਸਲਮਾਨ ਸੀ ਲੇਕਿਨ ਗਰੀਬੀ ਨਾ ਕੋਈ ਮੁਸਲਮਾਨ ਵੇਖਦੀ ਹੈ ਨਾ ਕੋਈ ਹਿੰਦੂ ਤੇ ਨਾ ਕੋਈ ਹੋਰ ਧਰਮ ਵੇਖਦੀ ਹੈ ਪਤਾ ਨਹੀਂ ਕਿਸ ਦੇ ਉੱਤੇ ਉਸਨੇ ਆ ਕੇ ਸਵਾਰ ਹੋ ਜਾਣਾ ਗਰੀਬੀ ਦਾ ਮਾਰਿਆ ਹੋਇਆ ਬੰਗਾਲੀ ਦਾ ਮਾਰਿਆ ਬਾਬਾ ਜੀ ਨੇ ਪੁੱਛ ਲਿਆ ਕਿਉਂ ਭਾਈ ਪ੍ਰੇਮੀਆਂ ਕੀ ਚਾਹੁੰਦਾ ਸਿਰ ਨੀਵਾਂ ਕਰਕੇ ਕਹਿਣ ਲੱਗਾ ਬਾਬਾ ਜੀ ਕੋਈ ਐਸੀ ਰੇਖ ਚ ਮੇਖ ਮਾਰੋ ਕੋਈ ਐਸੀ ਅਸੀਸ ਦਿਓ ਭੁੱਖ ਕੱਟੀ ਜਾਵੇ ਟੱਬਰ ਵੱਡਾ ਹੈ ਰੋਟੀ ਨਹੀਂ ਚੱਲਦੀ ਪਿੱਠ ਤੇ ਹੱਥ ਰੱਖਿਆ ਬਾਬਾ ਜੀ ਨੇ ਭਜਨ ਸਿਮਰਨ ਵਾਲਿਆਂ ਨੇ ਕਹਿਣ ਲੱਗੇ ਜਾ ਰੱਬ ਰੱਬ ਕਰਿਆ ਕਰ ਨੀਅਤ ਧਾਰ ਕੇ ਮਿਹਨਤ ਕਰ ਬਰਕਤਾਂ ਪੈ ਜਾਣਗੀਆਂ ਕਹਿਣ ਲੱਗਾ ਜੀ ਅੱਗੇ ਵੀ ਨੀਅਤ ਧਾਰ ਕੇ ਹੀ ਕਰਨਾ ਮਿਹਨਤ ਨਹੀਂ ਬੜੀ ਸਾਰਾ ਟੱਬਰ ਬੜੀ ਮਿਹਨਤ ਕਰਦਾ ਬਰਕਤ ਨਹੀਂ ਪੈਂਦੀ ਰੋਟੀ ਪੂਰੀ ਤਰ੍ਹਾਂ ਨਹੀਂ ਚੱਲਦੀ ਕੰਮ ਨਹੀਂ ਚੱਲਦੇ ਤੁਸੀਂ ਕੋਈ ਆਪਣੇ ਵੱਲੋਂ ਮੰਤਰ ਦਿਓ ਜਿਹਦਾ ਜਾਪ ਕਰਕੇ ਬਾਬਾ ਜੀ ਕਹਿਣ ਲੱਗੇ ਅੱਲਾ ਅੱਲਾ ਕਰਿਆ ਕਰ ਉਹੀ ਇੱਕ ਮੰਤਰ ਹੈ ਚਾਹੇ ਰੰਗ ਰੂਪ ਉਹਦਾ ਕੋਈ ਹੋਵੇ ਕੋਈ ਵਚਨ ਹੋਵੇ ਕੋਈ ਨਾਮ ਹੋਵੇ ਸਾਰੇ ਇੱਕ ਦੇ ਹੀ ਨਾਮ ਕਹਿੰਦਾ ਜੀ ਮਨ ਨਹੀਂ ਟਿਕਦਾ ਬਾਬਾ ਜੀ ਕਹਿਣ ਲੱਗੇ ਤੇਰੇ ਸਾਹਮਣੇ ਮਨੋਰਥ ਹੈ ਕੋਈ ਗੱਲ ਨਹੀਂ ਤੂੰ ਨਮਾਜ਼ ਵੀ ਕਰਿਆ ਕਰ ਅੱਲਾ ਅੱਲਾ ਵੀ ਕਰਿਆ ਕਰ ਇੰਜ ਕਾਲਾ ਇੱਕ ਤੁਕ ਪੜ੍ਹ ਲਿਆ ਕਰ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਬਸ ਇੰਨੀ ਤੁਕ ਪੜ੍ਹ ਲਿਆ ਕਰ ਬਾਕੀ ਤੂੰ ਆਪਣੇ ਧਰਮ ਚ ਪੱਕਾ ਰਹੋ ਇੱਕ ਤੁਕ ਲੈ ਕੇ ਤੁਰ ਗਿਆ ਅੱਜ ਹੋਰ ਕੱਲ ਹੋਰ ਲਹਿਰੇ ਬਹਿਰੇ ਹੋ ਗਏ ਇਸ ਇੱਕ ਤੁਕ ਨੇ ਭਾਗ ਲਾ ਦਿੱਤੇ ਜਾਗੀਰਦਾਰ ਬਣ ਗਿਆ ਮੁੰਡੇ ਜਵਾਨ ਹੋ ਪਏ ਕੰਮ ਕਾਰ ਕਰਨ ਦੇ ਵਿੱਚ ਹੱਥ ਵਟਾਉਣ ਲੱਗ ਪਏ ਘਰ ਚ ਪਦਾਰਥ ਦੀ ਕੋਈ ਘਾਟ ਨਾ ਰਹੇਗੀ ਵੰਡ ਦਾ ਸਮਾਂ ਆ ਗਿਆ ਉਧਰ ਚਲਾ ਗਿਆ ਲਾਹੌਰ ਚਲਾ ਗਿਆ ਸਮਾਂ ਬੀਤਦਾ ਗਿਆ ਬਾਬਾ ਜੀ ਕਮਾਲੀਏ ਵਾਲੇ ਚੜ੍ਹਾਈ ਕਰ ਗਏ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਕਰਤਾਰ ਸਿੰਘ ਜੀ ਐਮ ਏ ਅੱਜ ਕੱਲ ਪਟਿਆਲੇ ਦਰਸ਼ਨ ਦਿੰਦੇ ਉਹਨੇ ਪਤਾ ਕੀਤਾ ਪਤਾ ਕਰਨ ਦੇ ਐਡਰੈਸ ਲੈ ਕੇ ਚਿੱਠੀ ਲਿਖੀ ਕਿ ਤੁਹਾਡੇ ਪਿਤਾ ਜੀ ਨੇ ਇੱਕ ਦੁੱਖ ਬਖਸ਼ੀ ਸੀ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਤੇ ਮੇਰੇ ਕੋਲੋਂ ਧਨ ਸੰਭਾਲਿਆ ਨਹੀਂ ਜਾਂਦਾ ਮੁੰਡੇ ਵੱਡੇ ਵੱਡੇ ਵਪਾਰੀ ਤੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਮੈਨੂੰ ਕੱਖ ਭੰਨ ਕੇ ਦੋਹਰਾ ਨਹੀਂ ਕਰਨਾ ਪੈਂਦਾ ਪਦਾਰਥ ਨਾਲ ਭਰ ਗਏ ਹਾਂ ਪਰ ਜੀਵਨ ਅਜੇ ਵੀ ਜ਼ਿੰਦਗੀ ਅਜੇ ਵੀ ਊਣੀ ਊਣੀ ਖਾਲੀ ਖਾਲੀ ਜਾਪਦੀ ਜਿਵੇਂ ਤੁਹਾਡੇ ਬਾਪ ਦੀ ਕਿਰਪਾ ਦੇ ਨਾਲ ਉਹਨਾਂ ਦੀ ਪ੍ਰੇਰਣਾ ਦੇ ਨਾਲ ਜ਼ਿੰਦਗੀ ਭਰ ਗਈ ਹੈ ਤੁਸੀਂ ਕੋਈ ਐਸੀ ਰੇਖ ਚ ਮੇਖ ਮਾਰੋ ਮਨ ਵੀ ਭਰ ਜਾਵੇ
मन की तसली नहीं पी होंगी, मन कुछ होर मंगता है। इन्हों ने एक चिट्ठी लिखी, उस लिखता कह लगे उसे तुक का दूजा हिस्सा पढ़ लिया कर। प्रभु के सिमरन ज्ञान ध्यान तत् बुद्ध जपना शुरू कर दिता, उस तुक नु जपना शुरू कर दिता। अपनी किरत करता है, अपनी धर्म कर्म की पालना भी करता है, ते हुण दोवें तुकां पढ़दा है। प्रभु कह सिमरन रिद्ध सिद्ध नौ निध, प्रभु कह सिमरन ज्ञान ध्यान तत् बुद्ध। ते फिर चिट्ठी लिखता है, बाबा जी इस दुख के पढ़ने नाल मैनू अल्लाह दे चले चौले पैण लग पए ने, चलके पैण लग पए ने। मैं नेत्र बंद करना, नमाज करना, थोड़ा जिहा ध्यान करना, ते मैनू चानण चानण जापदा है, ठंडक ठंडक जापदी है, शांति वरत गई है। मैनू हुण जीवन च कोई कमी नहीं रहेगी, मैं हर तरह नाल भर गया। हर तरह नाल बंदा भरी जांदा, इह तां इस युग की बिल्कुल नेड़े की घटना है। सह पंचम पातशाह तो लैके पता नहीं कितने लोगों ने इस बाणी द्वारा नाम जप के भगती करके सुखा दे देण वाले नाम नू हृदय च धारण करके साहब कहंदे ने दुख रोग बिनसे भय भरम सब कुछ खत्म, दुख देण वाला हर बीज खत्म। साध नाम ओ बंदा साध है, निर्मल तांके कर्म ओदे कम बड़े पवित्र ने। सब ते ऊच तांकी शोभा बनी, नानक एह गुण नाम सुख मणी। नाम जो सुख देण वाली मणि है, ते नाम दृढ़ कौन वाली जो साहब पंचम पातशाह दी सुख मणि है। एदा एडा वड्डा लाभ एडा